ਇਸ ਦੇ ਪ੍ਰਥਾਏ ਨੌਵੇਂ ਪਾਤਸ਼ਾਹ ਜੀ ਨੇ ਵਿਕਥਨ ਕੀਤਾ। ਹਰ ਕੀ ਗਤ ਨਾਹੀਂ ਕਉ ਜਾਣੇ, ਜੋਗੀ ਜਤੀ ਤਪੀ ਪਛਹਾਰੀ ਅਰ ਬਹਲੋਕ ਸਿਆਣੀ। ਤੂੰ ਬੇਅੰਤ

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਾ ਜਾਤਾ, ਮੋਹੇ ਨਿਰਗੁਣ

ਜੋ ਗੁਰੂ ਨਾਨਕ ਨੂੰ ਸਭ ਤੋਂ ਪਹਿਲਾਂ ਮਿਲਿਆ ਸੀ। ਜਿਸ ਵੇਲੇ ਪਹੁੰਚੇ ਸਨ ਗੁਰੂ ਨਾਨਕ ਔਰ ਪ੍ਰਾਰਥਨਾ ਕੀਤੀ ਆਪਣੇ ਨਿਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ, ਭਾਈ ਗੁਰਦਾਸ ਜੀ ਆਪਣੀ ਪਵਿੱਤਰ ਬਾਣੀ ਵਿੱਚ ਕਹਿੰਦੇ ਹਨ

ਕਰਤਾ ਪੁਰਖ ਵਾਹਿਗੁਰੂ ਦੇ ਦੇਸ਼। ਬਸ ਇਹੀ ਮੰਗ ਕੀਤੀ, ਐ ਵਾਹਿਗੁਰੂ ਸੰਸਾਰ ਸੜ ਰਿਹਾ ਹੈ, ਇਹਦੀ ਇਹ ਹਾਲਤ ਹੋਈ ਹੈ,

ਕੋਈ ਰਿਸ਼ਵਤ ਖੋਰ ਹੋ ਗਏ ਨੇ। ਉਹੀ ਕਰਮ ਧਰਮ ਨੂੰ ਭੁਲਾ ਕੇ ਸੱਚ ਨੂੰ ਛੱਡ ਕੇ ਝੂਠ ਦਾ ਬੁਰਕਾ ਉੱਡਿਆ ਹੋਇਆ ਹੈ ਔਰ ਇਹ ਹਾਲਤ ਹੋਈ ਹੈ।

ਤਾਂ ਕਿ ਸ਼ਾਂਤੀ ਆਵੇ। ਗੁਰਬਾਣੀ ਵਿੱਚ ਮਹਾਰਾਜ ਨੇ ਫਰਮਾਨ ਕੀਤਾ ਹੈ ਕਿ ਐਸਾ ਅਮੁੱਲ ਖਜ਼ਾਨਾ ਬਖਸ਼ਿਸ਼ ਕੀਤਾ ਉਸ ਵੇਲੇ ਜਦੋਂ ਕਿ ਗੁਰੂ ਨਾਨਕ ਪਹੁੰਚੇ ਸਨ ਆਪਣੇ ਉਸ

ਪ੍ਰਾਚੀਨ ਅਤੇ ਪ੍ਰਸਿੱਧ ਰਾਗ ਗੁਜਰੀ ਭਗਤੀ ਭਾਵ ਦੇ ਗਾਇਨ ਲਈ ਵਿਸ਼ੇਸ਼ ਅਨੁਕੂਲ ਮੰਨਿਆ ਜਾਂਦਾ ਹੈ। ਇਸ ਰਾਗ ਦੀ ਸੰਪੂਰਨ ਰਚਨਾ ਕਰੁਣਾ ਰਸ ਨਾਲ ਓਤ ਪੋਤ ਹੋਣ ਕਾਰਨ ਸੰਗੀਤਕਾਰ ਨੇ ਇਸ ਦੀ ਪ੍ਰਕਿਰਤੀ ਕਰੁਣ ਮੰਨੀ ਹੈ। ਹਰ ਸਰਧਾ ਹਰ ਪਿਆਸ ਇਸ ਦਾ ਤਰਲਾ ਹੈ। ਸ਼ੌ ਨੂੰ ਪਾਉਣਾ ਹੀ ਜੀਵਨ ਦਾ ਮਕਸਦ ਹੈ, ਇਹੀ ਦਰਸਾਇਆ ਹੈ ਗੁਜਰੀ ਜਾਤ ਗਵਾਰ ਜਾ ਸਭ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪਾਓ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਰਿਸ਼ਵ ਗੰਧਾਰ ਅਤੇ ਦੈਵਤ ਕੋਮਲ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਿਤ ਹੈ, ਨਿਸ਼ਾਦ ਸ਼ੁੱਧ ਲੱਗਦਾ ਹੈ। ਇਸ ਦਾ ਬਾਦੀ ਸੁਰ ਦੈਵਤ ਅਤੇ ਸੰਵਾਦੀ ਰੇ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਲ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸਭ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ

ਗੁਰਮਤ ਸੰਗੀਤ ਪੱਧਤੀ ਵਿੱਚ ਆਸਾ ਬੜਾ ਹੀ ਮਹੱਤਵਪੂਰਨ ਰਾਗ ਹੈ। ਆਸਾ ਰਾਗ ਦੀਆਂ ਮਧੁਰ ਸੁਰਾਵਲੀਆਂ ਪੰਜਾਬ ਦੀ ਪਵਿੱਤਰ ਧਰਤੀ ਦੇ ਕਣ ਕਣ ਵਿੱਚੋਂ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ਪ੍ਰਵੇਸ਼ ਕਰਦੀਆਂ ਹਨ ਅਤੇ ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿੱਚ ਲੁਕਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਵਲੀਆਂ ਬਲਿਹਾਰੀ ਕੁਦਰਤ ਵਸਿਆ ਦੀ ਕੀਰਤੀ ਗਾਉਂਦੀਆਂ ਹਨ। ਪੁਰਾਤਨ ਜਾਂ ਮੱਧਕਾਲੀਨ ਗ੍ਰੰਥਾਂ ਵਿੱਚ ਆਸਾ ਰਾਗ ਦਾ ਉਲੇਖ ਕਿਤੇ ਨਹੀਂ ਮਿਲਦਾ। ਇਸ ਰਾਗ ਨੂੰ ਸ਼ਾਸਤਰੀ ਰੂਪ ਪ੍ਰਦਾਨ ਕਰਨ ਵਿੱਚ ਬਾਬਾ ਫਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸ਼ੁੱਧ ਸੁਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸੁਰ ਮੱਧਿਅਮ ਅਤੇ ਸੰਵਾਦੀ ਸ਼ਰਜ ਹੈ। ਗਾਇਨ ਸਮਾਂ ਹੈ ਸਵੇਰੇ ਅਤੇ ਸ਼ਾਮ ਸੰਧੀ ਪ੍ਰਕਾਸ਼। ਸਰਵਣ ਕਰੋ ਪਹਿਲਾ ਸ਼ਬਦ ਜਿਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ ਅਤੇ ਰਚਨਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਸ਼ਬਦ ਦੇ ਬੋਲ ਹਨ ਓਹਾ ਪ੍ਰੇਮ ਪਿਰੀ। ਦੂਸਰਾ ਸ਼ਬਦ ਜਿਸ ਦਾ ਗਾਇਨ ਕਰ ਰਹੇ ਹਨ ਭਾਈ ਨਿਰੰਜਨ ਸਿੰਘ ਜੀ ਔਰ ਰਚਨਾ ਹੈ ਭਗਤ ਕਬੀਰ ਜੀ ਦੀ। ਸ਼ਬਦ ਦੇ ਬੋਲ ਹਨ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪਹਿਲਾ ਸ਼ਬਦ ਓਹਾ ਪ੍ਰੇਮ ਪਿਰੀ।

ਤੇ ਮੇਰਾ ਮਨ ਤਾਂ ਹਿਰਦੇ ਅੰਤਰ ਹੋਰ ਦੂਜੀ ਆਸ ਚੁਕਾਈ।

वर्णन करने वास्ते। मेरे धन गुरु नानक जीओ, तेरे ता गुण की दसे जा सकने ने, बल्कि इथों तक तारे गणे जात हैं ना तारे गणे जात हैं। आकाश के तारे तो गिण लईए, जिन्हां नूं तू तारे आ उन्हां दी गिणती नहीं हो सकती। तेरे गुणां दा वर्णन कौन करे, क्योंकि तू कोई साधारण तो नहीं ना मेरे साहिब जी। तू कोई जिवें साधारण लोग जमदे ने, जिउंदे ने, मरदे ने, तेरी कहानी वक्खरी है। तेरी कहानी वो आम साधारण कहानी नहीं है साहिब जी। आप तो वो हो रोम रोम कोट ब्रह्मांड को निवास जास, आप नारायण कला धार जग में परवरयो, निरंकार आकार जोत जग मंडल करयो। इस जगत मंडल विच आप जी ओहो ही ता आयो जो जिस दे एक करोम विच करोड़ा ब्रह्मांड वसदे ने। ये गल वखरी है, आपने ओ हुंदियां होयां भी मनुख सरूप धारण करके इस पृथ्वी का, इस धरती का भार हौला करन वास्ते, इस धरती के उत्ते पए हुए पापा के बोझ नूं हलका करन वास्ते संसार नूं मनुख रूप च दर्शन दिते। आप ओही हो जां के ओंकार के आकार हैं नाना प्रकार, जो आप ता ओंकार स्वरूप हो पर आप दे ही नाना प्रकार दे आकार संसार विच पसर रहे ने, सृष्टि च पसर रहे ने। आप जी ने ही अपने पावन मुखार बिंदो अपने स्रोतियां अपने सिखां नूं जिन्हां ने तुहानू समझिया है, जिन्हां ने तुहानू जाणिया है, श्री मुख शब्द गुरसिखन सुनाए हैं, तुहाडे पावन मुखार बिंदो उन्हां नूं निरंकार नाल जोड़न वाले शब्द प्राप्त होए। संसार जिस ईश्वर की पूजा करता है, यज्ञ करता है, जग भोग नई वेद जगत भगत जाहे, जिस दी भगती च संसार दे लोग सीधे असिधे तौर ते लगे ने, यज्ञ करते ने, भोग लवाउंदे ने, पूजा करते ने, उसे ने तुहाडा रूप धारण करके आप जी ओह हुंदिया होया मनुख रूप विच आ करके शरीर रूप विच आ करके असन बसन गुरसिखन लड़ाए हैं, अपने प्यार वालियां नूं भर दिता है, भरपूर कर दिता है भोजन नाल, वस्त्रां नाल, संसार दे पदार्थां नाल। निगम शेखा दे कथित नेत नेत कर जिसनू वेद गाउंदे ने, जिसनू शेष नाग गाउंदा है, तरह तरह नाल नित नित जिसका जस गाउंदे ने। गुरसिखा ने वेखिया आप ओही हो पूर्ण ब्रह्म गुरसिखन लखाए हैं, ओही पूर्ण पार ब्रह्म आप जी ही हो। जिथे जिथे आप जी ने दर्शन बख्शिश किते ने, जिन्हां जिन्हां ने साहिब दे दर्शन किते ने, पहला भावे मनुख रूप करके जाने, क्योंकि वेखण नूं आप सधारण मनुख जापदे ने, पर जदों आप बचन करदे ने तुरकी बाणी आप दे पावन मुखारबिंद तो उचारी जांदी, उदों पता लगदा नहीं इह साधारण नहीं असाधारण हन, बहुत उच्चे हन। वाह वाह बाणी निरंकार जिस मुख तो बोलदी है उस वेले आप सधारण नहीं रह जांदे, ते फिर जिस वेले बाणी द्वारा किसी गुरसिख दे, किसी भगत दे, किसी प्रेमी दे हिरदे च आप वस जांदे हो, उदों जिहड़ी आनंदमई दशा हुंदी ओ महाराज ने वर्णन कीती अगे चल के, सगल इच्छ मेरी पुनिया मिलिया निरंजन राय जीओ, वाहिगुरु मिल गया मैं। गुरु नानक दे रूप जिन्हां नूं वाहिगुरु मिले है, गुरु नानक दे राही जिन्हां नूं वाहिगुरु मिले है, उन्हां दे मन दी दशा साहिब वर्णन करदे। सगल इच्छ मेरी पुनिया मिलिया निरंजन राय जीओ, वाहिगुरु मिल गया, निरंजन राजा मिल गया। आनंद भया वड भागीओ, ग्रह प्रगटे प्रभ आए जीओ, मेरे हिरदे घर च वाहगुरु जी आप पहुंच गए, आप आके वस गए। ग्रह लाल आए पुरब कमाए, पता नहीं मेरी केड़े जन्म की कोई काल सफली हुई, जेड़ा मेरे हिरदे घर च वाहगुरु आए ने, सतगुरु आए ने, धन गुरु नानक मेरे हिरदे च वसे ने। तां की उपमा क्या गणा, मैं उहदी की मिसाल देवां, बेअंत पूर्ण सुख सहज दाता जिदा अंत नहीं पाया जांदा, जो मुकम्मल है, सुख देने वाला है, सहज बख्शिश करने वाला है। कवन रसना गुण पणा, केड़ी जीभा नाल ओदा मैं जस वर्णन करा।
आपे मिलाए कहे कंठ लाए, ए भी ओदी बख्शिश है जिस ते ओदी रहमत होई उसनु आप घर जाके अपने नाल जोड़ लिया, प्रभु नाल जोड़ लिया। तिस बिना नहीं जाए जियो जे कोई समझे, ओदे तो बिना कोई होर सहज दा टिकाणा है, आनंद दा चैन दा टिकाणा है कोई ना। बल जाए नानक सदा करते, साहब कहते ने उस करता पुरख तो मैं बलिहार जावा, जेड़ा सब में रहा समाए जी, सारिया च जो रमिया होया, जिसले हिरदे च वस जाता है सच जानना, जिसले गुरु नानक हिरदे च वसदा है, बड़ी करामात होंदी, बड़ी अजीब गल वापरदी। मनुख कुछ दा कुछ हो जाता है, मनुख दे जीवन च बड़ी वड्डी क्रांति आ जाती, बहुत वड्डा इनकलाब, बड़ी वड्डी तब्दीली आ जाती। वो जिहड़ी आनंदी दशा महाराज दस रहे ने बिल्कुल वैसी ही वापर जाती। शरीर रूप करके धन गुरु नानक माता तृप्ता दी कुख तो सत्कार योग मेहता कल्याण राज दे घर च जन्म लेंदे ने। धन भाग इस धरती दे, धन भाग उस परिवार दे, धन भाग उस घर दे, उस नगर दे। धन धन पिता धन धन कुल, धन धन सो जननी जिनी गुरु जनिया माए। सारे धन पर जिस वेले गुरु नानक किसी दे हिरदे च आके वसते ने, शब्द रूप च वसते ने, अपने बचना नाल किसी दे हिरदे च वसते ने, असली तां गुरु नानक दा जन्म उस वेले हुंदा है जिस वेले किसी दे हिरदे च प्रकाशमान हुंदे ने। शरीर रूप करके ओ ननकाना साहब दर्शन बख्शते ने, राय भोई दी तलवंडी च दर्शन बख्शते ने, लेकिन मत समझना कि वह एक इतिहास है हो गया। अज भी गुरु नानक हिरदे च वसदे ने, जिन्हां ने गुरु नानक नूं जाणिया है, जैसा कि बाणी च पढ़दे हां आपां, गुर नानक जिन सुनिया वेखिया से फिर गर्भाश ना परिया रे। जमन मरण तो मुक्त हो जांदे ने जिन्हां ने गुरु नानक वर्गा गुरु सुनिया वेखिया है, समझिया है, जिसने गुरु नानक नूं जमन मरण तो रहत हो गया। ते वो जिसले हिरदे च वसदे ने, मनुख दा अपना नवा जन्म होंदा। गुरु तो बिना मनुख दे जीवन विच आनंद नहीं है, सहज नहीं है, टिकाओ नहीं, रस नहीं है, भटकना ता है, बेस्वादी ता है, बेचैनी ता है। ते जिस दिन गुरु नानक हिरदे च वसदा है, मनुख बदलदा है। वो भावें 500 पहला 500 साल पुरानी गल होवे ते भावें अज दी गल होवे, उदों गुरु नानक शरीर रूप थां पर थां फिर के किते ठगां नूं सज्जन बनाउंदे फिरदे ने, किते चोरां नूं साध बनाउंदे फिरदे ने, किते कट्टड़वाद दे दायरियां च घिरे होए मजहबी जनूनियां नूं प्यार दी रंगण च रंगदे फिरदे ने, किते हंकार नाल भरे होए पहाड़ियां ते अड़के बैठे बंदियां नूं नीवें ला के थले ला के धरती ते लिया के लोकां दी सेवा च लाउंदे ने, किते रिधियां सिधियां दे घेरियां च घिरे बैठे उन्हां चक्करां च पए होए सिद्धां ते जोगियां नूं ताड़ना करदे ने, सिद्ध छप बैठे परबती कौन जगत को पार उतारा, कौन ख्याल करे धरती दे वासियां दा, तुसीं रिधियां सिधियां दे चक्कर च उच्चे पर्वतां ते चढ़ के बह गए, चलो धरती ते चलो जगत विच संसार दे लोकां नाल प्यार दी सांझ पाओ, लोकां नूं जीवन दी जाच दसो, आप बंदियां वांगू जीवो, बंदियां नूं नेक इंसानां वांगू जीवन दी जाच दसो। ओ शरीर रूप की कहानी है, शरीर रूप करके थां थां ते बाबे तारे चार चक नौ खंड पृथ्वी सच्चा डोआ, चारे चक्कां ते फिर के किथे किथे फिर के धन गुरु नानक ने संसार नूं नवे राह दे उत्ते, गुरमत दे राह दे उत्ते, अपने गुरमत गाड़ी राह दे उत्ते चलन की जाच नहीं बख्शी, किथे किथे नहीं फिरे। गढ़ बगदाद निवाए के मक्का मदीना सब निवाया, पता नहीं किथे किथे जा जाके, कई जंगल गा के समुद्रां नूं पार करके रेगिस्ताना दी रेत नूं पार करके हिमालिया दीयां चोटियां नूं पार करके किते तिब्बत ते चीन दीयां वादियां विच, किथे किथे फिर के किते आसाम ते नागालैंड दे भयानक जंगलां विच कितनिया टापूआं ते फिर फिर के पूरे भारत वर्ष ते नहीं धरती दे कितने ही देशां ते साहिबां दे पावन चरणां कमलां दे सोहणे सोहणे चिन्ह अज भी प्राप्त ने। किथे किथे जाके साहिबां ने शरीर रूप च
ਲੋਕਾਂ ਨੂੰ ਜੀਵਨ ਦਾ ਮਾਰਗ ਦਰਸਾਇਆ, ਪਿਆਰ ਦਾ ਸੁਨੇਹਾ ਬਖਸ਼ਿਸ਼ ਕੀਤਾ, ਤੇ ਉਹਨਾਂ ਦਾ ਪਿਆਰ ਦਾ ਸੁਨੇਹਾ ਸ਼ਬਦ ਸਰੂਪ ਚ ਅੱਜ ਵੀ ਸਾਡੇ ਪਾਸ ਹੈ। ਜਿਹੜਾ ਸ਼ਬਦ ਨਾਲ ਜੁੜ ਕੇ ਗੁਰੂ ਨਾਨਕ ਨਾਲ ਜੁੜਦਾ ਹੈ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਜਨਮ ਹੁੰਦਾ ਹੈ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦੇ ਵਾਸਤੇ ਅਸਲੀ ਗੁਰੂ ਨਾਨਕ ਪ੍ਰਗਟਿਆ ਹੈ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਪਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ, ਉਹਨਾਂ ਦੇ ਹਿਰਦੇ ਚੋਂ ਅਗਿਆਨ ਦੀ ਧੁੰਦ ਮਿੱਟੀ ਹੈ, ਮਿੱਟੇਗੀ ਜ਼ਰੂਰ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸੇ ਪੌੜੀ ਚ ਇੱਕ ਸੋਹਣੀ ਤੁੱਕ ਕਹਿੰਦੇ, ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ। ਕਹਿੰਦੇ ਨੇ ਜਿਸ ਵੇਲੇ ਸ਼ੇਰ ਗੱਜਦਾ ਹੈ ਨਾ, ਤੇ ਮਿਰਗਾਵਲੀ ਨੂੰ ਚੌਪਾਇਆਂ ਨੂੰ ਭਾਜਣਾ ਪੈ ਜਾਂਦੀਆਂ ਨੇ। ਸ਼ੇਰ ਦੀ ਗਰਜਣਾ ਸੁਣ ਕੇ ਵੇਖਿਆ ਨਹੀਂ ਹੁੰਦਾ, ਅਜੇ ਸ਼ੇਰ ਸਾਹਮਣੇ ਨਹੀਂ ਆਇਆ, ਸ਼ੇਰ ਗੱਜਦਾ ਹੀ ਹੈ। ਤੇ ਹਿਰਨਾਂ ਦੀਆਂ ਡਾਰਾਂ ਨੂੰ, ਹੋਰ ਛੋਟੇ ਮੋਟੇ ਜਾਨਵਰਾਂ ਨੂੰ, ਗਿਦੜਾਂ ਬਾਘਾਂ ਨੂੰ ਭਾਜਣਾ ਪੈ ਜਾਂਦੀਆਂ ਨੇ। ਸ਼ੇਰ ਦੀ ਗਰਜ ਸੁਣ ਕੇ, ਗੁਰੂ ਨਾਨਕ ਦੀ ਗਰਜ ਸੁਣ ਕੇ ਪਾਪਾਂ ਤੇ ਪਾਪੀਆਂ ਨੂੰ ਭਾਜਣਾ ਪੈ ਜਾਂਦਾ। ਗੁਰੂ ਨਾਨਕ ਦੇ ਸ਼ਬਦ ਦੀ ਗਰਜ ਨੂੰ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ, ਵਿਕਾਰੀਆਂ ਨੂੰ ਭਾਜਣਾ ਪੈ ਜਾਂਦੀਆਂ, ਟਿਕ ਨਹੀਂ ਸਕਦੇ। ਗੁਰੂ ਨਾਨਕ ਦੇ ਗਿਆਨ ਨੂੰ ਪ੍ਰਾਪਤ ਕਰਕੇ ਅਗਿਆਨ ਨੂੰ ਭਾਜਣਾ ਪੈ ਜਾਂਦੀਆਂ। ਜਿਸ ਦੇ ਹਿਰਦੇ ਚ ਗੁਰੂ ਨਾਨਕ ਗੱਜਦਾ ਹੈ, ਜੋ ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਥਾਂ ਦਿੰਦਾ ਹੈ, ਉਹਦੇ ਜੀਵਨ ਵਿੱਚੋਂ ਵਿਕਾਰ, ਬੁਰਾਈਆਂ, ਪਾਪ ਆਪਣੇ ਆਪ ਨੱਠਦੇ ਚਲੇ ਜਾਂਦੇ, ਮਨੁੱਖ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਸਮਝਣਾ, ਉਹਦੇ ਘਰ ਵਿੱਚ, ਹਿਰਦੇ ਘਰ ਚ ਗੁਰੂ ਨਾਨਕ ਆ ਬੈਠਾ ਹੈ, ਉਹਦੇ ਘਰ ਚ ਆਨੰਦ ਆ ਬੈਠਾ ਹੈ, ਉਹਦੇ ਘਰ ਚ ਸਹਿਜ ਆ ਵਸਿਆ, ਨਿਰੰਕਾਰ ਹੀ ਆ ਵਸਿਆ ਹੈ। ਰੋਮ ਰੋਮ ਕੋਟ ਬ੍ਰਹਿਮੰਡ ਕੋ ਜਿਵ ਨਿਵਾਸ ਚਾਸ, ਉਹ ਵਾਹਿਗੁਰੂ ਆਪ ਹੀ ਹਿਰਦੇ ਚ ਆ ਵਸਿਆ ਉਸ ਮਨੁੱਖ ਦੇ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਸ਼ਬਦ ਵਸ ਗਿਆ। ਜਿਸ ਦਿਨ ਸਰੀਰ ਰੂਪ ਕਰਕੇ ਦਰਸ਼ਨ ਬਖਸ਼ੇ ਸਨ, ਦਾਈ ਨੇ ਦਰਸ਼ਨ ਕੀਤੇ, ਚੱਕਰਿਤ ਰਹਿ ਗਈ, ਕਹਿਣ ਲੱਗੀ, ਮੇਰੇ ਹੱਥਾਂ ਵਿੱਚ ਬੜੇ ਬਾਲ ਜੰਮੇ, ਪਰ ਇਹ ਕੈਸਾ ਅਲੌਕਿਕ ਬਾਲ ਹੈ ਜਿਹੜਾ ਜੰਮਦੇ ਆ, ਬਾਕੀ ਤਾਂ ਰੋਂਦੇ ਨੇ, ਇਹ ਮੁਸਕਰਾਉਂਦਾ ਤੇ ਹੱਸਦਾ ਜਨਮੇ, ਉਹਨੂੰ ਪਤਾ ਨਹੀਂ ਨਾ ਕੌਣ ਜਨਮੇ। ਪੰਡਿਤ ਹਰਦਿਆਲ ਆਇਆ, ਮੈਂ ਤਾਂ ਕਲਿਆਣ ਰਾਏ ਨੂੰ ਵਧਾਈ ਦਿੱਤੀ, ਆਪਣਾ ਹਿਸਾਬ ਲਾਇਆ ਜੋਤਿਸ਼ ਦਾ, ਉਹ ਗ੍ਰਹਿ ਨਛੱਤਰਾਂ ਦੀ ਚਾਲ ਵੇਖ ਕੇ ਆਪਣੇ ਉਸ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਉਸਨੇ ਵੇਖਿਆ, ਜਾਣੇ ਦਰਸ਼ਨ ਕੀਤੇ ਨੇ ਬਾਲ ਸਰੂਪ ਦੇ, ਤੇ ਬਾਹਰ ਮਹਿਤਾ ਜੀ ਨੂੰ ਆ ਕੇ ਵਧਾਈ ਦਿੰਦਾ ਹੈ, ਮਹਿਤਾ ਇਸ ਬਾਲ ਦੀ, ਤੇਰੇ ਘਰ ਚ ਜਨਮੇ ਇਸ ਪੁੱਤਰ ਦੀ, ਜਿਹਦੀ ਤੈਨੂੰ ਬੜੀ ਸਿੱਖ ਸੀ, ਇਸ ਬਾਲ ਦੀ ਤੈਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਕਹਿੰਦਿਆਂ ਕਹਿੰਦਿਆਂ ਉਹਦੇ ਨੇਤਰਾਂ ਚ ਜਲ ਆ ਗਿਆ, ਮਹਿਤਾ ਕਲਿਆਣ ਰਾਏ ਦਾ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ, ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ, ਮੇਰੇ ਬਾਲ ਦੀ ਵਧਾਈ ਦੇ ਰਿਹਾ ਤੇ ਨੇਤਰਾਂ ਚ ਪਾਣੀ ਕਿਉਂ ਆ ਗਿਆ, ਇਸ ਨੂੰ ਬਦਸ਼ਕ ਨਹੀਂ ਸਮਝਿਆ। ਕਹਿੰਦੇ ਨੇ, ਪ੍ਰੋਤ ਜੀ ਇਹ ਕੀ ਕਰਦੇ ਹੋ, ਵਧਾਈ ਵੀ ਦਿੰਦੇ ਹੋ ਤੇ ਨੇਤਰ ਵੀ ਸੱਜਲ ਹੋ ਗਏ। ਤੇ ਪੰਡਿਤ ਜੀ ਕਹਿੰਦੇ ਨੇ ਮਹਿਤਾ ਜੀ ਹੋਰ ਕਿਸੇ ਗੱਲ ਦਾ ਵੈਰਾਗ ਨਹੀਂ, ਵੈਰਾਗ ਇਸ ਗੱਲ ਦਾ ਹੈ, ਇਸ ਬਾਲਕ ਨੇ ਜਿਸ ਨੇ ਤੇਰੇ ਘਰ ਚ ਜਨਮ ਲਿਆ ਹੈ, ਇਸ ਮਹਾਂਪੁਰਸ਼ ਨੇ ਪਤਾ ਨਹੀਂ ਸੰਸਾਰ ਤੇ ਕੀ ਕੁਝ ਪ੍ਰਚਾਰਨਾ ਹੈ, ਕੀ ਕੁਝ ਵਿਖਾਉਣਾ, ਕੀ ਕੁਝ ਸੁਣਾਉਣਾ ਹੈ, ਬੜਾ ਅਲੌਕਿਕ ਪੁਰਖ ਆਇਆ, ਪਤਾ ਨਹੀਂ ਕੀ ਕੁਝ ਵੱਖੇ ਵੇਖੇਗਾ, ਮੇਰੀ ਉਮਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖ ਸਕਾਂਗਾ। ਵੈਰਾਗ ਮੈਨੂੰ ਇਸ ਗੱਲ ਦਾ ਆ ਗਿਆ ਕਿ ਜਿਸ ਮਹਾਂਪੁਰਸ਼ ਦੇ ਜਨਮ ਤੇ ਅੱਜ ਮੈਨੂੰ ਤੂੰ ਬੁਲਾ ਭੇਜਿਆ ਹੈ ਕਿ ਇਹਦੀ ਮੈਂ ਪੱਤਰੀ ਵਾਚਾਂ, ਇਹਦੀ ਮੈਂ ਜਨਮ ਪੱਤਰੀ ਲਿਖਾਂ, ਇਹਦੇ ਮੈਂ ਨਛੱਤਰ ਵੇਖਾਂ, ਉਹ ਮੈਂ ਤੇਰੇ ਹੁਕਮ ਵਿੱਚ ਕਰ ਦਿੱਤਾ, ਲੇਕਿਨ ਮੇਰੇ ਭਾਗਾਂ 'ਚ ਇਹ ਨਹੀਂ ਕਿ ਜੋ ਕੁਝ ਇਹ ਸੰਸਾਰ ਦੇ ਉੱਤੇ ਪਸਾਰੇਗਾ ਉਹ ਵੇਖ ਸਕਾਂ। ਮੇਰੀ ਉਮਰ ਆਗਿਆ ਨਹੀਂ ਦੇਵੇਗੀ ਕਿ ਮੈਂ ਉਸ ਸਮੇਂ ਤੱਕ ਵੇਖ ਸਕਾਂ ਕਿ ਸੰਸਾਰ ਨੂੰ ਕਿਹੜੇ ਕਿਹੜੇ ਪਿਆਰੇ ਪਿਆਰੇ ਸੁਨੇਹ ਦਿੰਦਾ ਹੈ, ਕੈਸੇ ਕੌਤਕ ਵਿਖਾਉਂਦਾ ਹੈ, ਕੀ ਕੁਝ ਵਰਤਾਉਂਦਾ ਹੈ, ਉਹ ਮੈਂ ਨਾ ਵੇਖ ਸਕਾਂਗਾ। ਮੈਂ ਤਾਂ ਉਸ ਕਰਕੇ ਵੈਰਾਗ ਵਿੱਚ ਆ ਗਿਆ। ਜਨਮ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਸਮਝਿਆ ਕਿ ਪਤਾ ਨਹੀਂ ਕੀ ਕਰੇਗਾ, ਤੇ ਇਹ ਹੀ ਨਹੀਂ, ਛੋਟੇ ਛੋਟੇ ਹੁੰਦੇ ਆ ਕਿਤਨੇ ਹੀ ਕੌਤਕ ਵਰਤਾਏ, ਕਿਤੇ ਲੇਟਿਆਂ ਹੋਇਆਂ ਉੱਤੇ ਸਰਪ ਪੈ ਛਾਇਆ ਕਰਦੇ, ਕਿਤੇ ਮਾਲ ਡੰਗਰਾਂ ਨੇ ਜੇ ਖੇਤੀ ਚਰ ਲਈਏ ਤੇ ਉਹ ਖੇਤੀ ਮੁੜ ਕੇ ਹਰੀ ਪਈ ਹੁੰਦੀ, ਕਿਤੇ ਬਾਲਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਤਨਾਮ ਤੇ ਵਾਹਿਗੁਰੂ ਦਾ ਜਾਪ ਪੈ ਕਰਾਉਂਦੇ ਨੇ, ਇੱਕ ਓੰਕਾਰ ਪੈ ਦੜਾਉਂਦੇ ਨੇ, ਕਿਤੇ ਉਹ
ਪਿਤਾ ਜੀ ਦੇ ਦਿੱਤੇ ਹੋਏ 20 ਰੁਪਈਏ ਸਾਧਾਂ ਨੂੰ ਖਵਾ ਕੇ ਸੱਚੇ ਸੌਦੇ ਪੈ ਕਰਦੇ ਨੇ, ਜਿਹਦੀਆਂ ਬਰਕਤਾਂ ਅੱਜ ਵੀ ਪੈਖਾਨੇ ਆ ਸੀ। ਗੁਰੂ ਨਾਨਕ ਦੇ ਉਸ ਮਹਾਦਾਨ ਨੂੰ, ਉਸ ਮਹਾਂਪੁੰਨ ਨੂੰ ਅੱਜ ਲੰਗਰ ਦਾ ਨਾਂ ਦਿੰਦੇ। ਪਤਾ ਨੀ ਉਸੇ ਦੀ ਬਰਕਤ ਸਦਕਾ ਅਸਨ ਬਸਨ ਗੁਰਸਿੱਖ ਲੜਾਏ ਹੈ। ਗੁਰੂ ਨਾਨਕ ਦਾ ਸਿੱਖ ਕਦੇ ਤੰਗ ਨਹੀਂ ਰਹਿੰਦਾ, ਭੁੱਖਾ ਨਹੀਂ ਰਹਿੰਦਾ। ਗੁਰੂ ਨਾਨਕ ਦੇ ਚਰਨਾਂ ਦੇ ਸਦਕਾ ਗੁਰੂ ਨਾਨਕ ਨੂੰ ਗੁਰੂ ਮੰਨ ਲੈਣ ਵਾਲਿਆਂ ਨੂੰ ਕਿਸੇ ਗੱਲ ਦਾ ਤੋਟਾ ਘਾਟਾ ਨਹੀਂ। ਸ਼ਬਦ ਸਰੂਪ ਜਿਸਲੇ ਹਿਰਦੇ ਚ ਵਸਦੇ ਨੇ, ਸਰੀਰ ਰੂਪ ਚ ਕਈਆਂ ਨੂੰ ਨਿਹਾਲ ਕੀਤਾ, ਛੋਟੇ ਹੁੰਦਿਆਂ ਤੋਂ ਲੈ ਕੇ ਬਿਰਧ ਅਵਸਥਾ ਤੱਕ ਕਿਤਨਿਆਂ ਦਾ ਪਾਰ ਉਤਾਰਾ ਕੀਤਾ, ਕਿਤਨਿਆਂ ਦਾ ਜੀਵਨ ਬਦਲਿਆ। ਮਰਦਾਨੇ ਨੇ ਬੇਨਤੀ ਚਾ ਕੀਤੀ, ਕਹਿਣ ਲੱਗਾ ਬਾਦਸ਼ਾਹ ਕਿਤੇ ਘਰ ਹੀ ਮਿਲਾ ਲਿਆ, ਉਦਾਸ ਹੋ ਗਿਆ। ਕਹਿਣ ਲੱਗੇ ਚੱਲ ਲੈ ਕੇ ਆ ਗਏ, ਪਰ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ, ਬਾਹਰ ਬੈਠ ਗਏ, ਰੁੱਖਾਂ ਦੀ ਚੰਗੀ ਚ ਬੈਠ ਗਿਆ। ਮਰਦਾਨੇ ਆਜਾ ਤੂੰ ਮਿਲਿਆ, ਮੇਰੇ ਬਾਰੇ ਨਾ ਦੱਸੀ ਕਿਸੇ ਨੂੰ। ਸੱਤ ਵਚਨ ਕਹਿ ਕੇ ਮਰਦਾਨਾ ਨਗਰ ਵਿੱਚ ਆ ਗਿਆ, ਘਰ ਵਾਲਿਆਂ ਨੂੰ ਮਿਲਿਆ, ਆਂਢ ਗੁਆਂਢ ਨੂੰ ਮਿਲਿਆ, ਬਰਾਦਰੀ ਦੇ ਬੰਦਿਆਂ ਨੂੰ ਮਿਲਿਆ, ਸਾਰੇ ਹੀ ਬੜੇ ਰਾਜ਼ੀ। ਗੱਲ ਮਾਤਾ ਤ੍ਰਿਪਤਾ ਜੀ ਦੇ ਕੰਨਾਂ ਤੱਕ ਵੀ ਪਹੁੰਚੀ, ਕਹਾ ਭੇਜਿਆ ਮਰਦਾਨਿਆ ਮਿਲ ਕੇ ਜਾਏ। ਘਰਦਿਆਂ ਨੂੰ ਮਿਲ ਕੇ ਆ ਗਿਆ, ਆ ਕੇ ਮੱਥਾ ਟੇਕਿਆ। ਮਰਦਾਨਿਆ ਮੇਰਾ ਲਾਲ, ਗੁਰੂ ਨਾਨਕ ਤੇਰਾ ਗੁਰੂ ਨਾਨਕ ਮੇਰਾ ਨਾਨਕ ਕਿੱਥੇ ਹੀ, ਕੀ ਦੱਸੇ? ਉੱਥੇ ਹੁਕਮ ਸੀ ਦੱਸੀ ਨਾ ਕਿਸੇ ਨੂੰ, ਮੇਰਾ ਜ਼ਿਕਰ ਨਾ ਕਰੇ, ਚੁੱਪ ਕਰਕੇ ਬਹਿ ਰਿਹਾ। ਥੋੜੀ ਦੇਰ ਬਾਅਦ ਕਹਿੰਦਾ ਮਾਤਾ ਮੈਂ ਚੱਲਾਂ। ਮਾਤਾ ਜੀ ਕਹਿੰਦੇ ਨੇ ਚੱਲ ਕਿੱਥੇ ਜਾਏਗਾ, ਘਰਦਿਆਂ ਨੂੰ ਮਿਲ ਲਿਆ, ਮੈਨੂੰ ਮਿਲ ਲਈ, ਤੀਜੀ ਤੇਰੀ ਧਿਰ ਘੇੜੀ, ਚੱਲ ਕਿੱਥੇ ਚੱਲਦਾ। ਮਰਦਾਨਾ ਉੱਠ ਕੇ ਤੁਰ ਪਿਆ ਤੇ ਮਾਤਾ ਜੀ ਮਗਰੇ ਆ ਗਿਆ ਗੁਰੂ ਨਾਨਕ ਦੇ ਪਾਸ। ਮਗਰੇ ਮਗਰੇ ਪੋਲੇ ਪੈਲੀ, ਮਾਤਾ ਜੀ ਵੀ ਪਹੁੰਚ ਪਈ। ਮਗਰੋਂ ਪੁੱਛ ਕੇ ਮੈਂ ਤਾਂ ਕਲਿਆਣ ਰਾਏ ਵੀ ਤੁਰੇ ਆ। ਦੋਵਾਂ ਨੂੰ ਆਉਂਦਿਆਂ ਨੂੰ ਧੰਨ ਗੁਰੂ ਨਾਨਕ ਨੇ ਪੂਰਨ ਅਦਬ ਸਤਿਕਾਰ ਦੇ ਨਾਲ ਪੈਰੀ ਹੱਥ ਲਾ ਕੇ ਕੋਲ ਬਿਠਾਇਆ, ਲਿਆ ਕੇ ਆਪ ਜਿਸ ਵਿਛਾਈ ਤੇ ਬੈਠੇ ਸਨ ਉਸ ਤੋਂ ਥੱਲੇ ਹੋ ਗਏ ਨੇ, ਮਾਤਾ ਪਿਤਾ ਨੂੰ ਅਦਬ ਨਾਲ ਬਿਠਾਇਆ। ਪਰ ਅੱਜ ਮਹਿਤਾ ਜੀ ਦੀਆਂ ਨਜ਼ਰਾਂ ਚ ਕੁਛ ਹੋਰ ਹੈ, ਸੋਚੀ ਪਏ ਹੋਏ। ਮੈਂ ਸਾਰੀ ਉਮਰ ਪੁੱਤਰ ਪੁੱਤਰ ਕਹਿ ਕੇ ਚੰਗਾ ਹੀ ਦਿੰਦਾ ਰਿਹਾ, ਸਾਰਾ ਸੰਸਾਰ ਜਿਹਨੂੰ ਮੱਥੇ ਟੇਕਦਾ, ਸਾਰਾ ਸੰਸਾਰ ਜਿਸ ਨੂੰ ਧੰਨ ਧੰਨ ਕਹਿ ਕੇ ਯਾਦ ਕਰਦਾ, ਕਾਲੂ ਕਿਤੇ ਤੇਰੇ ਮੰਦੇ ਭਾਗਦਾ ਨਹੀਂ ਕਿ ਤੂੰ ਇਸ ਨੂੰ ਸਮਝ ਨਾ ਸਕਿਆ। ਨਾਨਕੀ ਜਿਸ ਨੂੰ ਰੱਬ ਰੱਬ ਕਹਿੰਦੀ, ਅੱਜ ਗੌਰ ਨਾਲ ਵੇਖਿਆ, ਕੁਝ ਹੋਰ ਦੱਸਿਆ। ਹੌਲੀ ਜੀ ਛੋਪਲੇ ਜਾ ਅਗਾਂਹ ਹੋਇਆ ਤੇ ਗੁਰੂ ਨਾਨਕ ਦੇ ਚਰਨਾਂ ਤੇ ਪੈ ਗਿਆ। ਧੰਨ ਗੁਰੂ ਨਾਨਕ ਕਹਿਣ ਲੱਗੇ ਪਿਤਾ ਜੀ ਕੀ ਕਰਦੇ ਹੋ? ਕਹਿਣ ਲੱਗੇ ਨਾਨਕ ਨਾ, ਅੱਜ ਪਿਤਾ ਨਾ ਕਹੋ, ਅੱਜ ਮੈਨੂੰ ਤੂੰ ਆਪਣੇ ਘਰ ਪ੍ਰਵੇਸ਼ ਕਰਨ ਦੀ ਆਗਿਆ ਦੇ, ਆਪਣੇ ਮਾਰਗ ਤੇ ਮੈਨੂੰ ਲਾ ਲੈ, ਮੈਨੂੰ ਵੀ ਉਹ ਕੁਝ ਬਣਾ ਲੈ। ਤੂੰ ਕਿੰਨਿਆਂ ਨੂੰ ਆਪਣੇ ਨਾਲ ਜੋੜਿਆ, ਆਪਣੇ ਮਗਰ ਲਾਇਆ, ਆਪਣੀ ਸਿੱਖੀ ਬਖਸ਼ਿਸ਼ ਕੀਤੀ ਏ, ਅੱਜ ਆਪਣੇ ਬਾਪ ਦੀ ਝੋਲੀ ਵੀ ਉਹ ਖੈਰ ਪਾ ਦੇ। ਧੰਨ ਗੁਰੂ ਨਾਨਕ ਨੇ ਮੋਢਿਆਂ ਤੋਂ ਫੜਿਆ, ਪਿਤਾ ਦੇ ਕੰਨ ਕੋਲ ਹੌਲੀ ਜੀ ਕਹਿਤਾ ਸਤਿ ਕਰਤਾਰ ਸਤਨਾਮ। ਮਹਿਤਾ ਜੀ ਦਾ ਲੂਹ ਨੂੰ ਠਰ ਗਿਆ, ਆਨੰਦ ਨਾਲ ਭਰ ਗਿਆ ਰੋਮ ਰੋਮ, ਹੈਰਾਨ ਹੋ ਗਏ। ਮੈਂ ਇਸ ਚੀਜ਼ ਤੋਂ ਐਵੇਂ ਹੀ ਵਾਂਝਾ ਰਹਿ ਗਿਆ, ਇਉਂ ਜਾਪਿਆ ਵੀ ਇੱਕ ਦਿਨ ਤਾਂ ਐਸਾ ਸੀ ਜਿਸ ਦਿਨ ਨਾਨਕ ਨੇ ਮੇਰੇ ਘਰ ਜਨਮ ਲਿਆ ਸੀ, ਤੇ ਅੱਜ ਇਉਂ ਜਾਪਦਾ ਜਿਵੇਂ ਨਾਨਕ ਦੇ ਘਰ ਮੈਂ ਜਨਮ ਲੈ ਰਿਹਾ ਹਾਂ। ਮਹਿਤਾ ਜੀ ਨੂੰ ਇਉਂ ਜਾਪਦਾ ਜਿਵੇਂ ਨਾਨਕ ਦੀ ਗੁਰਮਤ ਦੇ ਘਰ ਵਿੱਚ, ਨਾਨਕ ਦੇ ਘਰ 'ਚ ਅੱਜ ਮੇਰਾ ਨਵਾਂ ਜੀਵਨ, ਨਵਾਂ ਜਨਮ ਹੋ ਕੇ ਇੱਕ ਨਵੇਂ ਜੀਵਨ ਦੀ ਆਰੰਭਤਾ ਹੋਈ। ਸਰੂਰ ਨਾਲ ਭਰੇ, ਆਨੰਦ ਨਾਲ ਭਰੇ ਹੋਏ, ਸਰਸ਼ਾਰ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪੈਣਾ ਚਾਹੁੰਦੇ ਨੇ, ਕਿਉਂਕਿ ਉਹ ਕੁਝ ਮਿਲ ਗਿਆ ਹੈ ਜੋ ਗੁਰੂ ਨਾਨਕ ਦੇ

पे तिस रब दे उकेला विसरिया जो मन चितना चेते सन से गाली रब दिया।

ਕਿਸੇ ਨੂੰ ਕੀ ਪਤਾ ਕਦੋਂ ਮਰਨਾ ਹੈ, ਕਿੱਥੇ ਮਰਨਾ ਹੈ ਤੇ ਕਿਵੇਂ ਮਰਨਾ ਹੈ। ਇਸ ਗੱਲ ਦੀ ਖਬਰ ਉਹ ਵੀ ਨਹੀਂ ਪਾ ਸਕੇ ਜਿਨ੍ਹਾਂ ਨੇ ਕਾਲ ਨੂੰ ਪਾਵੇ ਨਾਲ ਬੰਨਿਆ ਹੋਇਆ ਸੀ। ਰਾਵਣ ਵਰਗੇ ਕਿੱਡੇ ਵੱਡੇ ਪਰਿਵਾਰ ਦਾ ਮਾਲਕ, 1 ਲੱਖ ਪੂਤ, 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। ਐਡੀ ਵੱਡੀ ਸਮਰੱਥਾ ਦਾ ਮਾਲਕ, ਲੰਕਾ ਸਾ ਕੋਟ, ਸਮੁੰਦਰ ਸੀ ਖਾਹੀ, ਤਹਿ ਰਾਵਣ ਘਰ ਖਬਰ ਨਾ ਪਾਈ। ਇਸ ਗੱਲ ਦੀ ਕਿਸੇ ਨੂੰ ਵੀ ਖਬਰ ਨਹੀਂ ਕਦੋਂ ਮਰਨਾ ਹੈ, ਕਿੱਥੇ ਮਰਨਾ ਹੈ ਤੇ ਕਿਵੇਂ ਮਰਨਾ ਹੈ। ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਮਰਨਾ ਜ਼ਰੂਰ ਹੈ, ਜੋ ਆਇਆ ਹੈ ਉਸਨੇ ਇੱਕ ਦਿਨ ਜ਼ਰੂਰ ਜਾਣਾ ਹੈ, ਪਰ ਉਹਨਾਂ ਦਾ ਮਰਨਾ ਵੀ ਸਫਲ ਹੈ ਜੋ ਸੰਸਾਰ ਤੇ ਆ ਕੇ ਦੇਸ਼ ਕੌਮ ਦੀ ਸੇਵਾ ਕਰਕੇ ਜਾਂਦੇ ਹਨ। ਉਹਨਾਂ ਦਾ ਆਉਣਾ ਵੀ ਧੰਤਾ ਦੇ ਯੋਗ ਹੈ ਤੇ ਸੰਸਾਰ ਤੋਂ ਜਾਣਾ ਵੀ ਉਹਨਾਂ ਦਾ ਸਫਲ ਹੈ, ਕਿਉਂਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ। ਜੋ ਦੁਨੀਆ ਦੇ ਵਿੱਚ ਆ ਕੇ ਸੰਸਾਰ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਦਰਗਾਹ ਵਿੱਚ ਵੀ ਐਸਾ ਸ੍ਰੇਸ਼ਟ ਅਸਥਾਨ ਮਿਲਦਾ ਹੈ। ਤੋ ਸਾਹਿਬ ਕਹਿੰਦੇ ਹਨ ਉਹਨਾਂ ਦਾ ਮਰਨਾ ਵੀ ਸਫਲ ਹੈ ਜੋ ਸੰਸਾਰ ਤੇ ਆ ਕੇ ਸੇਵਾ ਸਿਮਰਨ ਕਰਕੇ ਜਾਂਦੇ ਹਨ। ਅਗਲੀ ਕਿਛ ਖਬਰ ਨਾ ਪਾਈ।

पे तिस रब दे उकेला विसरिया जो मन चितना चेते सन से गाली।

ਜਿਸ ਬਾਰੇ ਹਜ਼ੂਰ ਦਾ ਇਹ ਫਰਮਾਨ ਹੈ, ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸੈ ਨੀਂਦ, ਜਿਵੇਂ ਪਾਣੀ ਦੇ ਉੱਤੇ ਬੁਲਬੁਲੇ ਪੈਦਾ ਹੋ ਜਾਂਦੇ ਨੇ ਔਰ ਛਿਣ ਮਾਤਰ ਵਿੱਚ ਹੀ ਖਤਮ ਹੋ ਜਾਂਦੇ ਨੇ, ਇਸੇ ਪ੍ਰਕਾਰ ਇਹ ਜੀਵ ਹੈ। ਮਾਣ ਤੇ ਕਰਦਾ ਹੈ ਇਹ ਜੀਵ, ਇਹ ਮਨੁੱਖ ਬਹੁਤ ਕੁਛ, ਉਮੀਦਾਂ ਆਸ਼ਾਵਾਂ ਇਹਦੀਆਂ ਬੜੀਆਂ ਲੰਮੀਆਂ ਹੁੰਦੀਆਂ ਨੇ, ਪਰ ਹੈ ਇਸਦਾ ਇਤਨਾ ਹੀ ਜਿਵੇਂ ਇੱਕ ਪਾਣੀ ਦੇ ਉੱਤੇ ਬੁਲਬੁਲੇ ਦਾ ਜੀਵਨ ਹੈ, ਜਿਵੇਂ ਉਸਦਾ ਕੋਈ ਵਿਸ਼ਵਾਸ ਨਹੀਂ ਕਿ ਕਿਸ ਵੇਲੇ ਇਹ ਫੁੱਟ ਜਾਏ, ਤਿਵੇਂ ਇਸ ਜੀਵਨ ਦਾ ਕੋਈ ਵਿਸ਼ਵਾਸ ਨਹੀਂ ਕਿ ਕਿਸ ਵੇਲੇ ਇਹ ਖਤਮ ਹੋ ਜਾਏ। ਤੇ ਜਿਹੜਾ ਮਾਣ ਕਰਦਾ ਹੈ ਇਸ ਜੀਵਨ ਤੇ, ਆਪਣੇ ਸਰੀਰ ਤੇ, ਆਪਣੀ ਤਾਕਤ ਤੇ, ਉਹ ਫਜ਼ੂਲ ਹੈ। ਹਜ਼ੂਰ ਕਹਿੰਦੇ ਨੇ ਪਵਿੱਤਰ

ਅਰਜਨ ਦੇਵ ਪਾਤਸ਼ਾਹ ਇੱਕ ਸੰਵਾਦ ਪੇਸ਼ ਕਰਦੇ ਨੇ ਪਵਿੱਤਰ ਬਾਣੀ ਦੁਆਰਾ। ਅਸਾਂ ਕਲਯੁਗੀ ਜੀਵਾਂ ਨੂੰ ਸਮਝਾ ਰਹੇ ਨੇ, ਘਰ ਦੇ ਵਿੱਚ ਇਸਤਰੀ ਅਤੇ ਮਰਦ ਦੋਵੇਂ ਬੜੇ ਪਿਆਰ ਨਾਲ ਰਹਿ ਰਹੇ ਨੇ। ਇਹ ਜਿਹੜਾ ਮਰਦ ਹੈ, ਇਸਨੂੰ ਜਦੋਂ ਸਤਸੰਗਤ ਪ੍ਰਾਪਤ ਹੋਈ, ਉੱਥੋਂ ਇਸ ਨੂੰ ਪਤਾ ਲੱਗਾ ਕਿ ਜਿਸ ਵੱਖਰ ਕੋ ਤੁਮ ਆਏ ਹੋ ਸੋ ਪਾਇਓ ਸਤਿਗੁਰ ਪਾਸਾ ਹੈ। ਜਿਹੜੀ ਤਤ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ, ਯਾਨੀ ਜੀਵਨ ਤੇ ਮਰਨ ਦੇ ਇਸ ਗੇੜ ਨੂੰ ਖਤਮ ਕਰਨ ਵਾਸਤੇ ਜੋ ਸਾਧਨ ਹੈ, ਉਹ ਸਤਿਗੁਰੂ ਨੇ ਦੱਸਿਆ ਕਿ ਨਾਮ ਜਪ, ਸਿਮਰਨ ਕਰ, ਜੀਵਨ ਵਿੱਚ ਚੰਗੇ ਕਰਮ ਕਰ, ਸ਼ੁਭ ਕਰਮ ਕਰ, ਤਾਂ ਤੇਰਾ ਇਹ ਜੀਵਨ ਸਫਲ ਹੋਵੇਗਾ।

ਜੋ ਮੰਗ ਕਰਦੀ ਇਹਦਾ ਪਤੀ ਉਹੀ ਉਹ ਚੀਜ਼ ਲੈ ਕੇ ਹਾਜ਼ਰ ਕਰਦਾ ਸੀ। ਪਰ ਹੁਣ ਇਹਦੀ ਇਹ ਪਰਵਾਹ ਨਹੀਂ ਕਰਦਾ, ਕਿਉਂਕਿ ਹੁਣ ਇਹਨੂੰ ਪਤਾ ਲੱਗਿਆ ਹੈ ਕਿ ਤਤ ਵਸਤੂ ਕੁਛ ਹੋਰ ਚੀਜ਼ ਹੈ। ਹੁਣ ਇਹ ਪਰਵਾਹ ਨਹੀਂ ਕਰਦਾ, ਮਸਤ ਰਹਿੰਦਾ। ਇੱਕ ਦਿਨ ਵਕਤ ਵੇਖਿਆ, ਇਸ ਇਸਤਰੀ ਨੇ ਇਹਨੂੰ ਪੁੱਛਿਆ,

ਚਿਰ ਤੋਂ ਬੜਾ ਉਪਰਾਮ ਜਾ ਰਹਿਣਾ ਸ਼ੁਰੂ ਹੋ ਗਿਆ। ਮੇਰਾ ਧਿਆਨ ਨਹੀਂ ਰੱਖਦਾ, ਮੈਨੂੰ ਖਤਰਾ ਹੈ ਕਿਧਰੇ ਤੂੰ ਮੈਨੂੰ ਛੱਡ ਕੇ ਨਾ ਚਲਿਆ ਜਾਏ। ਮੇਰੇ ਨਾਲ ਵਾਅਦਾ ਕਰ, ਮੈਨੂੰ ਬਚਨ ਦੇ ਕਿ ਮੈਨੂੰ ਤੂੰ ਛੱਡ ਕੇ ਨਹੀਂ ਜਾਏਗਾ। ਇਹ ਤਰਲਾ ਪਈ ਲੈਂਦੀ ਹੈ, ਬਚਨ ਮੰਗਦੀ ਹੈ, ਪਰ ਪਤੀ ਨੂੰ ਹੁਣ ਗਿਆਨ ਹੋ ਗਿਆ

ਉਹ ਵਾਹਿਗੁਰੂ ਉਹ ਪਰਮਾਤਮਾ ਤੇ ਇਤਨਾ ਸ਼ਕਤੀਸ਼ਾਲੀ ਹੈ ਕਿ ਸਾਰੇ ਸੰਸਾਰ ਤੇ ਉਹਦਾ ਹੁਕਮ ਚੱਲ ਰਿਹਾ। ਜਦੋਂ ਉਹਦਾ ਹੁਕਮ ਆ ਗਿਆ ਮੈਂ ਉੱਠ ਕੇ ਤੁਰ ਪੈਣਾ, ਜਿੰਨਾ ਚਿਰ ਸੰਯੋਗ ਹੈ ਉਨਾ ਚਿਰ ਮੈਂ ਤੇਰੇ ਨਾਲ ਹਾਂ। ਹੁਕਮ ਆਇਆ ਤੇ ਤੁਰਨਾ ਪੈਣਾ ਹੈ। ਰੋਜ਼ ਹੀ ਇਹ ਗੱਲ ਲੈ ਕੇ ਬਹਿ ਜਾਂਦੀ ਹੈ, ਰੋਜ਼ ਹੀ ਪੁੱਛਦੀ ਹੈ, ਪਰ ਜਿਹੜੀਆਂ ਇਹ ਸੱਚੀਆਂ ਗੱਲਾਂ ਇਹਦਾ ਪਤੀ ਇਹਨੂੰ ਦੱਸਦਾ ਹੈ, ਉਹਨਾਂ ਨੂੰ ਇਹ ਮਖੌਲ ਕਰਕੇ ਸਮਝਦੀ।

ਜੋ ਪਤੀ ਨੇ ਸੱਚੀਆਂ ਗੱਲਾਂ ਕਹੀਆਂ, ਜੋ ਪਰਮ ਪਿਤਾ ਪਰਮਾਤਮਾ ਦਾ ਹੁਕਮ ਉਹਨੂੰ ਜੋ ਗਿਆਨ ਵਿੱਚ ਆਇਆ ਹੋਇਆ ਸੀ ਰੋਜ਼ ਦੱਸਦਾ, ਪਰ ਇਹ ਸੋਚਦੀ ਹੈ ਤੇਰੇ ਨਾਲ ਮਖੌਲ ਪਿਆ ਕਰਦਾ, ਐਵੇਂ ਹਾਸਾ ਕਰਦਾ ਹੈ। ਇਹਨਾਂ ਸੱਚੀਆਂ ਗੱਲਾਂ ਨੂੰ ਉਹ ਹਾਸਾ ਕਰਕੇ ਜਾਣਦੀ ਹੈ। ਪਰ ਇੱਕ ਦਿਨ ਉਦੋਂ ਪਤਾ ਲੱਗਾ

ਨੂੰ ਕੋਈ ਰੋਕ ਨਹੀਂ ਸਕਦਾ। ਜਿਨ੍ਹਾਂ ਤੇ ਮਾਣ ਕਰਦਾ ਭਰਾ ਭਾਈ ਰਿਸ਼ਤੇਦਾਰ ਦੋਸਤ ਮਿੱਤਰ, ਇੱਥੋਂ ਤੱਕ ਕਿ ਸਭ ਤੋਂ ਨਜ਼ਦੀਕੀ ਰਿਸ਼ਤਾ ਹੈ ਇਸਤਰੀ ਦਾ, ਉਹ ਵੀ ਸਾਥ ਛੱਡ ਜਾਂਦੀ ਹੈ। ਸਾਰੇ ਇਕੱਠੇ ਹੋ ਕੇ ਫਿਰ ਬਿਬਾਣ ਦੇ ਉੱਤੇ ਰੱਖ ਕੇ ਬੰਨ ਕੇ ਇਸਨੂੰ ਚਾਰ ਬੰਦੇ ਆਪਣੇ ਮੋਢਿਆਂ ਤੇ ਚੁੱਕ ਕੇ ਤੁਰ ਪੈਂਦੇ ਨੇ। ਜਿਹੜੇ ਇਸਨੂੰ ਮੇਰਾ ਮੇਰਾ ਕਰਦੇ ਸਨ, ਉਹੀ ਹੁਣ ਇਸਨੂੰ ਅਗਨ ਭੇਟ ਕਰਨ ਵਾਸਤੇ, ਉਹੀ ਇਸ ਦਾ ਅੰਤਮ ਸੰਸਕਾਰ ਕਰਨ ਵਾਸਤੇ ਤੁਰ ਪੈਂਦੇ ਨੇ। ਐਸੀ ਹੈ ਇਹ ਦੁਨੀਆ, ਐਸਾ ਹੈ ਇਹ ਸੰਸਾਰ। ਹਜ਼ੂਰ ਗੁਰਬਾਣੀ ਵਿੱਚ ਸਾਨੂੰ ਉਪਦੇਸ਼ ਫਰਮਾਨ ਕਰਦੇ ਨੇ

ਸ਼ਿਕਾਰ ਖੇਡਣ ਵਾਸਤੇ ਜਾ ਰਹੇ ਸਨ। ਰਸਤੇ ਵਿੱਚ ਕਲਯੁੱਗ ਮਿਲਿਆ। ਰਾਜੇ ਪਰੀਕਸ਼ਤ ਨੇ ਆਖਿਆ, ਤੇਰਾ ਮੇਰੇ ਰਾਜ ਵਿੱਚ ਕੋਈ ਕੰਮ ਨਹੀਂ। ਤੇ ਕਲਯੁੱਗ ਕਹਿਣ ਲੱਗਾ, ਮਹਾਰਾਜ ਹੁਣ ਮੇਰਾ ਪਹਿਰਾ ਆਉਣ ਵਾਲਾ ਹੈ, ਤੁਹਾਡੇ ਤੇਜ ਪ੍ਰਤਾਪ ਅੱਗੇ ਮੈਂ ਠਹਿਰ ਨਹੀਂ ਸਕਦਾ, ਪਰ ਮੈਨੂੰ ਅਸਥਾਨ ਜ਼ਰੂਰ ਦਿਓ। ਕਹਿੰਦੇ ਨੇ ਰਾਜਾ ਨੇ ਆਖਿਆ ਕਿ ਤੂੰ ਜਾਂ ਤਾਂ ਸੋਨੇ ਵਿੱਚ ਵਾਸ ਕਰ ਜਿੱਥੇ ਧਨ ਦੌਲਤ ਹੋਵੇ, ਜਾਂ ਫਿਰ ਜਿੱਥੇ ਪਾਪ ਕਰਮ ਹੋਣ ਉੱਥੇ ਤੇਰਾ ਵਾਸ ਹੈ। ਇੰਨੀ ਕਹਿਣ ਦੀ ਦੇਰ ਸੀ, ਕਲਯੁੱਗ ਕਹਿੰਦੇ ਨੇ ਅਲੋਪ ਹੋ ਗਿਆ। ਰਾਜੇ ਦੇ ਮੁਕਟ ਦੇ ਵਿੱਚ ਸੋਨਾ ਲੱਗਿਆ ਸੀ, ਉਹਦੇ ਵਿੱਚ ਵਸ ਗਿਆ। ਜਿਉਂ ਸਿਰ 'ਤੇ ਆ ਕੇ ਬੈਠਿਆ, ਮਤ

ਜੇ ਹੁਕਮ ਆ ਗਿਆ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ, ਉਸਨੂੰ ਕੋਈ ਮੇਟ ਨਹੀਂ ਸਕਦਾ। ਤੋ ਸ਼ੇਖ ਫਰੀਦ ਜੀ, ਅਸਾਂ ਮਾਇਆ ਮੋਹ ਦੇ ਜੰਜਾਲ ਵਿੱਚ ਫਸੇ ਹੋਏ ਮਨੁੱਖਾਂ ਨੂੰ ਇੱਕ ਜੀਵਨ ਦੀ ਸੱਚੀ ਗੱਲ ਦੱਸਦੇ ਨੇ ਕਿ ਇਹ ਜੀਵਨ ਨਾਸ਼ਵੰਤ ਹੈ। ਜੇ ਕੁਛ ਸੱਚਾ ਹੈ ਤਾਂ ਵਾਹਿਗੁਰੂ ਦਾ ਪਰਮ ਪਵਿੱਤਰ ਨਾਮ ਹੈ, ਔਰ ਸੱਚੇ ਅਮਲ ਚੰਗੇ ਅਮਲ ਕੀਤੇ ਹੋਏ ਹੀ ਦਰਗਾਹ ਦੇ ਵਿੱਚ ਕੰਮ ਆਉਣਗੇ, ਕਹਿੰਦੇ ਨੇ ਫਰੀਦ ਜੀ।

ਆਚਾ ਕਹਿਣ ਵਾਲੇ ਕਹਿ ਛੱਡਦੇ ਨੇ। ਬਈ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰਾਂ ਦੇ ਬੜਾ ਖੰਡਨ ਕਰ ਦਿੱਤੇ ਕਿ ਉਹਨਾਂ ਦੇ ਦਿਲ ਵਿੱਚ ਕੋਈ ਭੇਦ ਸੀ, ਫਰਕ ਸੀ। ਪਾਤਸ਼ਾਹ ਕਹਿਣ ਲੱਗੇ, ਨਹੀਂ ਮੇਰਾ ਕਿਸੇ ਨਾਲ ਵੈਰ ਨਹੀਂ, ਮੈਨੂੰ ਜਿਵੇਂ ਵਾਹਿਗੁਰੂ ਨੇ ਗੱਲਾਂ ਆਖੀਆਂ ਉਹ ਮੈਂ ਸੰਸਾਰ ਨੂੰ ਦੱਸ ਰਿਹਾ। ਦੂਜੀ ਗੱਲ, ਉਹਨਾਂ ਤੋਂ ਵਿਛੋੜ ਕੇ ਜੇ ਮੈਂ ਆਖਾਂ ਮੇਰੇ ਪੈਰਾਂ ਦੀ ਪੂਜਾ ਕਰੋ ਤਾਂ ਤੇ ਮੈਂ ਭੁੱਲ ਵਿੱਚ ਹਾਂ। ਮੈਂ ਕਹਿੰਦਾ ਬਈ ਨਹੀਂ, ਉਹ ਵੀ ਦੱਸ ਰਹੇ ਨੇ, ਮੈਂ ਵੀ ਦੱਸ ਰਿਹਾ। ਉਸ ਵਾਹਿਗੁਰੂ ਦੇ ਤੁਸੀਂ ਵੀ ਸੇਵਕ ਬਣੋ, ਇਸ ਲਈ ਮੇਰਾ ਕਿਸੇ ਨਾਲ ਵੈਰ ਨਹੀਂ। ਹਜ਼ੂਰ ਕਹਿੰਦੇ ਨੇ

ਬਹੁਤ ਬੜਾ ਖਤਰਨਾਕ ਠੱਗ। ਸ਼ਾਇਦ ਦੁਨਿਆਵੀ ਠੱਗਾਂ ਦੀ ਜਾਲ ਵਿੱਚੋਂ ਕੋਈ ਨਿਕਲ ਜਾਏ, ਪਰ ਤੇਰਾ ਐਸਾ ਜਾਲ ਹੈ ਕੋਈ ਨਹੀਂ ਨਿਕਲ ਸਕਦਾ। ਵੇਖ ਨਾ, ਇੱਕ ਤਰਫ ਬਾਪ ਹੈ, ਇੱਕ ਤਰਫ ਪੁੱਤਰ ਹੈ। ਪੁੱਤਰ ਜਵਾਨ ਹੁੰਦੇ, ਦੋਵਾਂ ਵਿੱਚ ਤੇਰੀ ਜੋਤ ਹੈ। ਵੇਖਦਿਆਂ ਪੁੱਤਰ ਤੁਰ ਜਾਂਦਾ ਹੈ ਤੇ ਬਾਪ ਧਾਈ ਮਾਰ ਕੇ ਰੋ ਪਏ, ਕਹਿੰਦਾ ਮੇਰੇ ਜੀਵਨ ਦਾ ਕੀ ਫਰਕ। ਉਹ ਰੋ ਰਿਹਾ ਤੇ ਤੂੰ ਤਮਾਸ਼ਾ ਵੇਖ, ਕੈਸੀ ਤੇਰੀ ਠੱਗੀ ਹੈ। ਇਸਤਰੀ ਨੂੰ ਪਤੀ ਲਈ, ਪਤੀ ਨੂੰ ਇਸਤਰੀ ਲਈ ਸ਼ਿਕਵੇ ਹਨ। ਕਬੀਰ ਜੀ ਕਹਿੰਦੇ ਨੇ

ਜੀ ਦੀ ਬੜੀ ਕੰਮ ਦੀ ਗੱਲ ਕਰਦੇ ਕਹਿੰਦੇ ਨੇ ਜਿਸੇ ਕਿਸੇ ਦੀ ਠੱਗੀ ਨੂੰ ਜਾਣਨਾ ਚਾਹੋ ਬਈ ਕਿਸ ਤਰ੍ਹਾਂ ਕਰਤੱਵ ਕਰਦਾ ਤੇ ਉਹਦੇ ਮਿੱਤਰ ਬਣ ਜਾ ਉਹਦੇ ਨਜ਼ਦੀਕ ਚਲੇ ਜਾ ਪਰ ਉਹਦੇ ਸਾਰੇ ਰਾਜ਼ ਖੁੱਲ ਜਾਂਦੇ ਹਨ ਉਸ ਮਿੱਤਰ ਦਾ। ਕਬੀਰ ਕਹਿੰਦਾ ਹੈ ਮੈਂ ਵੀ ਹੁਣ ਉਸਦਾ ਰਾਜ਼ਦਾਰ ਬਣ ਗਿਆ ਕਿਉਂਕਿ ਮੈਂ ਬਹੁਤ ਉਹਦੇ ਨਜ਼ਦੀਕ ਚਲਾ ਗਿਆ ਉਸ ਮਾਲਕ ਦੇ ਤੇ ਲੋਕ ਤਾਂ ਠੱਗੀ ਵਿੱਚ ਆ ਜਾਂਦੇ ਨੇ ਮੈਂ ਨਹੀਂ ਆਉਂਦਾ ਹੁਣ ਉਹਦੀ ਠੱਗੀ। ਇੱਕ ਵਾਰੀ ਪਿਆਰ ਨਾਲ ਬੋਲੀਏ ਮੈਂ ਨਹੀਂ ਉਹਦੀਆਂ ਉਹ ਜੋ ਠੱਗੀ ਦੀਆਂ ਗੱਲਾਂ ਕਰਦੇ ਮੈਂ ਨਹੀਂ ਆਉਂਦਾ ਤੇ ਲੋਕ ਆਉਂਦੇ ਨੇ ਹੈ ਐਸੇ ਵੀ ਭਾਈ ਭਿਖਾਰੀ ਦਰੀਆਂ ਸੀ ਰਹੇ ਕੋਈ ਆਉਂਦਾ ਤੇ ਆ ਕੇ ਆਖਦੇ ਚਲੋ ਬਾਹਰ ਬਰਾਤ ਖੜੀ ਹੈ ਇਹ ਤਾਂ ਕੰਮ ਬਾਅਦ ਵਿੱਚ ਵੀ ਹੋ ਸਕਦਾ ਕਹਿੰਦਾ ਨਹੀਂ ਇਹਦੀ ਬੜੀ ਲੋੜ ਪੈਣੀ ਹੈ ਅੱਜ ਜਿਹੜਾ ਘੋੜੀ ਤੇ ਚੜਿਆ ਕੱਲ ਉਸਨੇ ਮਰ ਜਾਣਾ ਤੇ ਤੁਹਾਨੂੰ ਪਤਾ ਹੈ ਇਸ ਗੱਲ ਦਾ ਹਾਂ ਪਤਾ ਹੈ ਫਿਰ ਵੀ ਇਹ ਸਾਰੇ ਕਾਰਜ ਕਰੀ ਜਾਂਦੇ ਹੋ ਕਹਿਣ ਲੱਗਾ ਮੈਂ ਕਿੱਥੇ ਕਰਦਾ ਉਹ ਆਪ ਮਾਲਕ ਕਰਦੇ ਮੇਰੀ ਕੀ ਹਸਤੀ ਹੈ ਠੱਗੀ ਵਿੱਚੋਂ ਨਿਕਲ ਕੇ ਤੇ ਕਬੀਰ ਜੀ ਆਖਰੀ ਤੁਕਾਂ ਵਿੱਚ ਫਰਮਾਨ ਕਰਦੇ ਨੇ

ਇਹ ਸ਼ਬਦ ਤਿੰਨ ਬੰਦਾਂ ਦੇ ਵਿੱਚ ਹੈ ਕਿ ਪਰਮੇਸ਼ਰ ਦਾ ਜਦ ਮਿਲਾਪ ਹੁੰਦਾ ਹੈ ਫਿਰ ਇਨਸਾਨ ਦੀ ਅਵਸਥਾ ਕੀ ਹੁੰਦੀ ਹੈ ਔਰ ਪਰਮੇਸ਼ਰ ਦਾ ਮਿਲਾਪ ਗੁਰੂ ਕਰਾਉਂਦਾ ਹੈ ਔਰ ਇਹਦੇ ਵਾਸਤੇ ਗੁਰੂ ਦੀ ਲੋੜ ਹੈ। ਆਓ ਇੱਕ ਵਾਰੀ

तीन बंदा विच इस तरह वंडदे हन। हे भाई, जे कोई मनुख अपने आप नूं गुरु दे हवाले करदा है, ਉਹ ਪ੍ਰਕਾਸ਼ ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ। ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੀ ਹੈ। ਗੁਰੂ ਦੇ ਸਨਮੁਖ ਹੋਏ ਅਜਿਹੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਸੰਸਾਰ ਇੱਕ ਰੁੱਖ ਸਮਾਨ ਹੈ।

ਅਨੁਸਾਰ ਅੰਮ੍ਰਿਤ ਦੀ ਇੱਕ ਬਗੀਚੀ ਹੈ ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ। ਜਿਵੇਂ ਇੱਕ ਪੌਰਾ ਫੁੱਲ ਦੇ ਰਸ ਵਿੱਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿੱਚ ਆਪਣੇ ਆਪ ਨੂੰ ਜਾ ਬਣਾਉਂਦਾ ਹੈ, ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਉਲਾਰਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ, ਤਿਵੇਂ ਉਹ ਗੁਰਮੁਖ ਨਾਮ ਰਸ ਵਿੱਚ ਮਸਤ ਹੋ ਕੇ ਪੂਰਨ ਖਿੜਾਓ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ ਤੇ ਸੋਚ ਮੰਡਲ ਵਿੱਚ ਹੁਲਾਰਾ ਦੇ ਕੇ ਪ੍ਰਭੂ ਚਰਨਾਂ ਵਿੱਚ ਉਡਾਰੀ ਲਾਉਂਦਾ ਹੈ। ਉਸ ਗੁਰਮੁਖ ਦੀ ਉਸ ਅਡੋਲ ਅਫੁਰ ਅਵਸਥਾ ਵਿੱਚ ਉਸ ਦੇ ਅੰਦਰ ਕੋਮਲਤਾ ਰੂਪ ਮਾਨੋ ਇੱਕ ਕੋਮਲ ਬੂਟਾ ਉੱਗਦਾ ਹੈ ਜੋ ਉਸਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦਿੰਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਮੈਂ ਉਸ ਇਨਸਾਨ ਦਾ ਉਸ ਗੁਰਮੁਖ ਦਾ ਦਾਸ ਹਾਂ ਜਿਸ ਨੇ ਆਪਣੇ ਅੰਦਰ ਉੱਗਿਆ ਹੋਇਆ ਇਹ ਕੋਮਲ ਬੂਟਾ ਦੇਖਿਆ। ਸਾਧ ਸੰਗਤ, ਇਹ ਬ੍ਰਹਮ ਗਿਆਨ ਦੀ ਅਵਸਥਾ ਦਾ ਸ਼ਬਦ ਹੈ ਜਿਹੜਾ ਇਸ ਕਹਾਣੀ ਨੂੰ ਜਾਣ ਲੈਂਦਾ ਹੈ ਕਿ ਪਰਮੇਸ਼ਰ ਦੇ ਨਾਲ ਗੁਰੂ ਮੇਲ ਕਰਾਉਂਦਾ ਹੈ, ਔਰ ਪਰਮੇਸ਼ਰ ਦੇ ਨਾਲ ਜਦ ਮੇਲ ਹੋ ਜਾਏ ਤੇ ਫਿਰ ਉਹ ਇਨਸਾਨ ਕੀ ਸਮ

ਇਸ ਦਰਖਤ ਦੀਆਂ ਟਾਹਣੀਆਂ ਹਨ। ਇਹ ਜੀਵ ਜੰਤ ਫੁੱਲ ਹਨ, ਪੱਤੇ ਹਨ, ਫਲ ਹਨ। ਤਰਵਰ ਏਕ ਅਨੰਤ ਡਾਰ ਸਾਖਾ ਪੋਹਪ ਪੱਤਰ ਰਸ ਭਰੀਆ। ਇਹ ਅੰਮ੍ਰਿਤ ਕੀ ਬਾੜੀ ਹੈ ਰੇ, ਤਿੰਨ ਹਰ ਪੂਰੇ ਕਰੀਆ। ਐ ਭਾਈ, ਇਹ ਸੰਸਾਰ ਅੰਮ੍ਰਿਤ ਦੀ ਬਗੀਚੀ ਹੈ, ਅੰਮ੍ਰਿਤ ਦਾ ਬਾਗ ਹੈ, ਔਰ ਇਸ ਬਾਗ ਨੂੰ ਪਰਮੇਸ਼ਰ ਬਣਾਉਣ ਵਾਲਾ ਹੈ। ਇਸ ਗੱਲ ਨੂੰ ਉਹ ਸਮਝਦਾ ਹੈ ਜਿਹਦੇ ਅੰਦਰ ਰਾਮ ਦਾ, ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਏ, ਤੇ ਜਿਹਦੇ ਅੰਦਰ ਰਾਮ ਨਾਮ ਦਾ ਪ੍ਰਕਾਸ਼ ਹੋ ਜਾਏ, ਉਹੀ ਗੁਰਮੁਖ ਬਣਦਾ ਹੈ। ਤੇ ਉਹੀ ਫਿਰ ਇਹ ਕਹਿੰਦਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਅੱਜ ਦਾ ਇਨਸਾਨ ਸੰਸਾਰ ਨੂੰ ਪਰਮੇਸ਼ਰ ਦਾ ਰੂਪ ਨਹੀਂ ਸਮਝਦਾ। ਇਸੇ ਵਾਸਤੇ ਇਹ ਲੜਾਈ ਝਗੜੇ, ਦੰਗੇ ਫਸਾਦ ਹੁੰਦੇ ਹਨ। ਇਸੇ ਵਾਸਤੇ ਇਨਸਾਨ ਇਨਸਾਨ ਦੇ ਨਾਲ ਨਫ਼ਰਤ ਕਰਦਾ। ਕਬੀਰ ਸਾਹਿਬ ਕਹਿ ਰਹੇ ਹਨ, ਅਗਰ ਪੂਰਾ ਗੁਰੂ ਮਿਲ ਜਾਏ, ਉਹ ਇਹਨਾਂ ਗੱਲਾਂ ਦੀ ਸੋਝੀ ਕਰਾਉਂਦਾ ਕਿ ਇਹ ਇਨਸਾਨ, ਇਹ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਉਹਦੇ ਬਣਾਏ ਹੋਏ ਜੀਵਾਂ ਨਾਲ ਪਿਆਰ ਕਰ, ਕੋਈ ਵੀ ਬੇਗਾਨਾ ਨਹੀਂ। ਪਰ ਇਹਨਾਂ ਗੱਲਾਂ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਅੰਤਰ ਜੋਤ ਰਾਮ ਪ੍ਰਗਾਸਾ, ਜਦੋਂ ਅੰਦਰ ਰਾਮ ਨਾਮ ਦੀ ਜੋਤ ਜਗ ਜਾਏ। ਪਰ ਇਹ ਜੋਤ ਕਿਸੇ ਵਿਰਲੇ ਦੇ ਅੰਦਰ ਜਗਦੀ ਹੈ। ਤੇ ਕਬੀਰ ਸਾਹਿਬ ਨੇ ਕਹਿ ਦਿੱਤਾ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਮੈਂ ਹੁਣ ਇਸ ਕਹਾਣੀ ਨੂੰ ਜਾਣ ਲਿਆ, ਇਹ ਸਾਰਾ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਇਸੇ ਵਾਸਤੇ ਤੇ ਮੈਨੂੰ ਕੋਈ ਬੇਗਾਨਾ ਨਜ਼ਰ ਨਹੀਂ ਆਉਂਦਾ।

ਭਗਤ ਬਣ ਗਏ, ਸੰਤ ਬਣ ਗਏ। ਜਿਨ੍ਹਾਂ ਇਸ ਕਹਾਣੀ ਨੂੰ ਸਮਝਿਆ ਨਹੀਂ, ਬੇਸ਼ੱਕ ਉਹਨਾਂ ਭਗਤੀ ਕੀਤੀ, ਸਿਮਰਨ ਕੀਤਾ, ਪਰ ਉਹ ਕਿਸੇ ਮੰਜ਼ਿਲ ਤੇ ਪਹੁੰਚ ਨਾ ਸਕੇ। ਇਸੇ ਵਾਸਤੇ ਦੇਖਦੇ ਹਾਂ ਕਿ ਕਈ ਵਾਰੀ ਬਹੁਤਾ ਸਿਮਰਨ ਕਰਨ ਵਾਲਾ, ਬਹੁਤਾ ਮੰਦਰ ਮਸੀਤ ਗੁਰਦੁਆਰੇ ਜਾਣ ਵਾਲਾ ਵੀ ਦੁਬਧਾ ਦਾ ਭਰਿਆ ਹੁੰਦਾ, ਕਿਉਂਕਿ ਗਿਆ ਤੇ ਹੈ ਮੰਦਰ ਮਸੀਤ ਗੁਰਦੁਆਰੇ, ਪਰ ਮਨ ਵਿੱਚੋਂ ਦੁਬਧਾ ਨਾ ਕੱਢ ਸਕਿਆ, ਕਿਉਂਕਿ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ। ਹਿਰਦੇ ਵਿੱਚ ਨਾਮ ਨਹੀਂ ਵਸਿਆ, ਪ੍ਰਕਾਸ਼ ਨਹੀਂ ਹੋਇਆ, ਕਿਉਂਕਿ ਜਿਹੜਾ ਪ੍ਰਕਾਸ਼ ਹੈ ਪਰਮੇਸ਼ਰ ਦਾ, ਉਹ ਤੇ ਦੁਬਧਾ ਦੂਰ ਕਰ ਦਿੰਦਾ। ਜਿਹਾਲੀ ਮਨ ਵਿੱਚ ਦੁਬਧਾ ਹੈ ਤੇ ਸਮਝੋ ਕਿ ਬੇਸ਼ੱਕ ਨਾਮ ਜਪਦਾ ਪਰ ਅੰਦਰ ਹਾਲੀਏ ਦੇ ਨਾਮ ਵਸਿਆ ਨਹੀਂ। ਔਰ ਇਹ ਪਰਮਾਤਮਾ ਦੇ ਮੇਲ ਦੀ ਅਵਸਥਾ ਜਦ ਹੋ ਜਾਏ ਤੇ ਫਿਰ ਇਨਸਾਨ ਦੀ ਹਾਲਤ ਕੀ ਹੁੰਦੀ ਹੈ, ਭਗਤ ਨਾਮਦੇਵ ਜੀ ਸਾਨੂੰ ਆਪਣੇ ਸ਼ਬਦ ਦੁਆਰਾ ਉਪਦੇਸ਼ ਕਰਦੇ ਹਨ।

ਇੱਕ ਢੋਲ ਵੱਜਦਾ ਜਦੋਂ ਮੜਿਆ ਹੁੰਦਾ, ਜਦੋਂ ਬੱਦਲ ਗਰਜਦੇ ਨੇ ਸਾਵਣ ਦੇ ਮਹੀਨੇ ਬਰਸਾਤ ਪੈਂਦੀ। ਪਰ ਜਦ ਪਰਮੇਸ਼ਰ ਦਾ ਮੇਲ ਹੋਵੇ, ਗੁਰੂ ਮੇਲ ਕਰਾਵੇ, ਤੇ ਫਿਰ ਅਨਮੜਿਆ ਮੰਦਲ ਵੱਜੇ, ਬਿਨਾ ਮੜਿਆ ਹੋਇਆ ਢੋਲ ਵੱਜਣ ਲੱਗ ਪੈਂਦਾ। ਬਿਨ ਸਾਵਣ ਘਨ ਹਰ ਗਾਜੈ, ਬਿਨਾ ਸਾਵਣ ਦੇ ਬੱਦਲ ਗੱਜਣ ਲੱਗ ਪੈਂਦਾ। ਬਾਦਲ ਬਿਨ ਵਰਖਾ ਹੋਈ, ਬਿਨਾ ਬੱਦਲ ਦੇ ਬਰਸਾਤ ਹੋਣ ਲੱਗ ਪੈਂਦੀ ਹੈ। ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ। ਇਹ ਗੱਲ ਹੱਸਣ ਵਾਲੀ ਨੇ ਵਿਚਾਰ ਦੀ ਹੈ। ਜਦ ਪਰਮੇਸ਼ਰ ਦਾ ਨਾਮ ਅੰਦਰ ਵਸ ਜਾਵੇਗਾ, ਪਰਮੇਸ਼ਰ ਦੇ ਨਾਮ ਦਾ ਢੋਲ ਵੱਜੇਗਾ, ਤੇ ਫਿਰ ਜਿਹੜੇ ਵਿਕਾਰ ਨੇ ਇਹ ਅੰਦਰੋਂ ਭੱਜ ਜਾਣਗੇ। ਢੋਲ ਵੱਜੇ ਤਾਂ ਛੋਟੇ ਮੋਟੇ ਖੜਾਕ ਸੁਣਾਈ ਨਹੀਂ ਦਿੰਦੇ। ਪਰਮੇਸ਼ਰ ਦੇ ਨਾਮ ਦਾ ਢੋਲ ਅੰਦਰ ਵੱਜੇਗਾ ਤੇ ਵਿਕਾਰ, ਦੁਬਦਾ, ਈਰਖਾ ਇਹ ਭੱਜ ਜਾਏਗੀ। ਬਿਨ ਸਾਵਣ ਘਨ ਹਰ ਗਾਜੈ, ਪਰਮੇਸ਼ਰ ਦਾ ਨਾਮ ਵਸੇਗਾ ਤੇ ਅੰਦਰ ਬਰਸਾਤ ਹੋਵੇਗੀ। ਕਿਹੜੀ? ਨਾਮ ਦੀ ਬਰਸਾਤ। ਬਾਦਲ ਬਿਨ ਵਰਖਾ ਹੋਈ, ਨਾਮ ਦੀ ਬਰਸਾਤ ਵਾਸਤੇ ਬਦਲਾਂ ਦੀ ਲੋੜ ਨਹੀਂ ਪੈਂਦੀ। ਜੋ ਤਤ ਵਿਚਾਰੇ ਕੋਈ, ਭਗਤ ਨਾਮਦੇਵ ਜੀ ਕਹਿ ਰਹੇ ਨੇ, ਅਗਰ ਇਸ ਦੀ ਵਿਚਾਰ ਕਰੋਗੇ ਤੇ ਫਿਰ ਤੁਹਾਡਾ ਜੀਵਨ ਉੱਚਾ ਹੋ ਜਾਏਗਾ। ਅੰਦਰ ਨਾਮ ਵਸੇਗਾ, ਦੁਬਦਾ ਈਰਖਾ ਭੱਜ ਜਾਏਗੀ। ਔਰ ਹਰ ਵੇਲੇ ਨਾਮ ਦੀ ਬਰਸਾਤ ਹੋਵੇਗੀ, ਭਾਵ ਹਰ ਵੇਲੇ ਤੁਸੀਂ ਪਰਮੇਸ਼ਰ ਦਾ ਸਿਮਰਨ ਕਰੋ।

ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ ਲੋਹਾ ਕੰਚਨ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦਾ ਮਿਲਾਪ ਹੋਇਆ ਤਾਂ ਮੇਰਾ ਵੀ ਜੀਵਨ ਪਲਟ ਗਿਆ। ਮੁੱਖ ਕਹਿੰਦੇ ਨੇ ਮੋਹ ਨੂੰ, ਮੁੱਖ ਮਨਸਾ ਰਤਨ ਪਰੋਇਆ। ਪਰਮੇਸ਼ਰ ਦਾ ਨਾਮ ਮਿਲਿਆ, ਗੁਰੂ ਨੇ ਨਾਮ ਦਿੱਤਾ ਤੇ ਮੈਂ ਵੀ ਕੰਚਨ ਵਰਗਾ ਹੋ ਗਿਆ, ਭਾਵ ਵਿਕਾਰ ਭੱਜ ਗਏ ਤੇ ਮੈਂ ਵੀ ਹੁਣ ਪਰਮੇਸ਼ਰ ਦਾ ਨਾਮ ਜਪ ਕੇ ਉਹਦੇ ਨਾਮ ਵਰਗਾ।

ਜਲ ਕਹਿੰਦੇ ਨੇ ਪਾਣੀ, ਕੁੰਭਕੜੇ ਨੂੰ। ਸਮੁੰਦਰ ਦੇ ਵਿੱਚ ਅਗਰ ਕੋਈ ਪਾਣੀ ਦੇ ਘੜੇ ਨੂੰ ਡੁਬੋ ਦੇਵੇ, ਪਾਣੀ ਦਾ ਘੜਾ ਸਮੁੰਦਰ ਵਿੱਚ ਸਮਾ ਜਾਂਦਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿ ਰਹੇ ਨੇ, ਜਲ ਪੀਤਰ ਕੁੰਭ ਸਮਾਨੇ ਆ, ਮੈਂ ਆਪਣੇ ਭਰਮ ਵਹਿਮ ਸਾਰੇ ਤਿਆਗ ਦਿੱਤੇ, ਆਪਣੇ ਆਪ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ। ਤੇ ਜਿਸ ਤਰ੍ਹਾਂ ਘੜਾ ਸਮੁੰਦਰ ਵਿੱਚ ਸਮਾ ਜਾਂਦਾ, ਇਸੇ ਤਰ੍ਹਾਂ ਮੇਰੀ ਵੀ ਸਮਾਈ ਹੁਣ ਨਾਮ ਦੇ ਵਿੱਚ ਹੋ ਗਈ। ਕਿਉਂ? ਕਿਉਂਕਿ ਮੈਂ ਹੁਣ ਸਾਰਿਆਂ ਵਿੱਚ ਇੱਕ ਰਾਮ ਨੂੰ ਦੇਖਦਾ, ਇੱਕ ਅੱਲਾ ਨੂੰ, ਇੱਕ ਵਾਹਿਗੁਰੂ ਨੂੰ ਦੇਖਦਾ।

ਤੇ ਨਾਮਦੇਵ ਨੇ ਵੀ ਇਸ ਗੱਲ ਨੂੰ ਪਹਿਚਾਣ ਲਿਆ ਕਿ ਜਿਨ੍ਹਾਂ ਨੇ ਆਪਣੇ ਗੁਰੂ ਦੇ ਨਾਲ ਪ੍ਰੀਤ ਲਾਈ, ਗੁਰੂ ਨੇ ਨਾਮ ਦੇ ਕੇ ਪਰਮੇਸ਼ਰ ਨਾਲ ਮਿਲਾ ਦਿੱਤਾ ਤੇ ਉਹ ਫਿਰ ਪਰਮੇਸ਼ਰ ਦਾ ਰੂਪ ਹੋ ਗਿਆ। ਉਸਨੇ ਇਸ ਕਹਾਣੀ ਨੂੰ ਜਾਣ ਲਿਆ ਕਿ ਸੰਸਾਰ ਪਰਮੇਸ਼ਰ ਦਾ ਰੂਪ ਹੈ ਤੇ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਉਹ ਫਿਰ ਪਰਮੇਸ਼ਰ ਵਰਗੇ ਹੀ ਹੋ।

ਪਾਗਾਂ ਵਾਲਿਆਂ ਨੂੰ ਮਿਲਦਾ। ਗੁਰੂ ਪੂਰਾ ਹੋਵੇ ਤਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਫਿਰ ਕੀ ਹੋਵੇਗਾ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਨੂੰ ਪੂਰਾ ਗੁਰੂ ਮਿਲਿਆ, ਉਸ ਨੇ ਮੇਰਾ ਜਨਮ ਸਫਲ ਕਰ ਦਿੱਤਾ। ਸਫਲ ਜਨਮ ਮੋਕੋ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ। ਸਫਲ ਜਨਮ ਮੋਕੋ ਗੁਰ ਕੀਨਾ, ਗੁਰੂ ਨੇ ਮੇਰਾ ਜਨਮ ਸਫਲ ਕਰ ਦਿੱਤਾ। ਦੁੱਖ ਵਿਸਾਰ ਸੁਖ ਅੰਤਰ ਲੀਨਾ, ਗੁਰੂ ਮਿਲਿਆ ਦੁੱਖ ਦੂਰ ਭੱਜ ਗਏ ਤੇ ਮੇਰੇ ਅੰਦਰ ਸੁਖਾਂ ਦਾ ਨਿਵਾਸ ਹੋ ਗਿਆ, ਕਿਉਂਕਿ ਸੁਖ ਦੇਣ ਵਾਲਾ ਨਾਮ ਮੇਰੇ ਅੰਦਰ ਵਸ ਗਿਆ।

ਮੈਂ ਸਿਮਰਨ ਕਰਕੇ ਇਹ ਗੱਲ ਜਾਣ ਲਈ ਹੈ ਕਿ ਸਿਮਰਨ ਕਰਨ ਦੇ ਨਾਲ ਜਿੱਥੇ ਦੁੱਖਾਂ ਦਾ ਨਾਸ ਹੁੰਦਾ ਹੈ ਉੱਥੇ ਜਗ ਜੀਵਨ ਸਿਉ ਜੀਉ ਸਮਾਨਾ, ਜੀਵਨ ਦੇਣ ਵਾਲਾ ਜਿਹੜਾ ਪਰਮਾਤਮਾ ਹੈ ਉਹਦੇ ਨਾਲ ਜੀਵ ਦਾ ਮਿਲਾਪ ਹੋ ਜਾਂਦਾ ਔਰ ਉਹ ਇਨਸਾਨ ਇਸ ਕਹਾਣੀ ਨੂੰ ਜਾਣ ਲੈਂਦਾ ਸਿਮਰਨ ਸਦਕਾ ਕਿ ਸਾਰਿਆਂ ਵਿੱਚ ਪਰਮੇਸ਼ਰ ਦਾ ਨੂਰ ਹੈ ਉਹਦੀ ਜੋਤ।

ਬਹੁਤੇ ਨਾਟਕ ਚੇਟਕ ਦੇਖਣ ਵਿੱਚ ਵੀ ਸੁੱਖ ਨਹੀਂ, ਸੁੱਖ ਨਾ ਹੀ ਬਹੁ ਦੇਸ਼ ਕਮਾਏ। ਕਈ ਇਨਸਾਨ ਦੇਖੇ ਹੈ ਦੇਸਾਂ ਪ੍ਰਦੇਸਾਂ ਵਿੱਚ ਭੱਜੇ ਫਿਰਦੇ ਨੇ, ਪਰ ਫਿਰ ਵੀ ਸੁਖੀ ਨਹੀਂ। ਸੁੱਖ ਉਹਨਾਂ ਦੇ ਭਾਗਾਂ

ਸੇਵਾ ਦਾ ਚਾਅ ਬਹੁਤ ਘੱਟ ਹੁੰਦੇ ਹਨ ਸੇਵਾ ਵਾਲੇ ਬਹੁਤੇ ਤੇ ਆਪਣੇ ਸਵਾਰਥ ਵਾਸਤੇ ਇਹ ਨਾਰਾ ਲਗਾਉਂਦੇ ਨੇ ਅਸਾਂ ਸੇਵਾ ਕਰਨੀ ਹੈ। ਨਾਰਿਆਂ ਦੇ ਨਾਲ ਸੇਵਾ ਨਹੀਂ ਹੁੰਦੀ, ਸੇਵਾ ਤੇ ਮਨ ਹੁੰਦੀ। ਹੁਣ ਮਨ ਵਿੱਚ ਲਾਲਚ ਦੋਨੋਂ ਭਰਾ ਹੈਗੇ ਨੇ ਭਗਤ, ਪਰ ਮਾਇਆ ਪਿੱਛੇ ਲੜ ਪਏ। ਇਹ ਲੜਾਈ ਇੱਥੋਂ ਤੱਕ ਜਾ ਪਹੁੰਚੀ, ਵੱਡੇ ਭਰਾ ਨੇ ਸਰਾਪ ਦੇ ਦਿੱਤਾ, ਬ੍ਰਹਮਾ ਤੂੰ ਲਾਲਚ ਕੀਤਾ, ਅਗਲਾ ਜਨਮ ਤੇਰਾ ਤੰਦੂਏ ਦਾ ਹੋਵੇਗਾ। ਪਾਣੀ ਵਿੱਚ ਰਹਿ ਕੇ, ਪਾਣੀ ਦੇ ਵਿੱਚ ਰਹਿਣ ਵਾਲੇ ਜੀਵਾਂ ਨੂੰ ਖਾ ਕੇ ਆਪਣੀ ਲਾਲਚ ਵਾਲੀ ਇਹ ਬਿਰਤੀ ਪੂਰੀ ਕਰੇਗਾ। ਹੁਣ ਬ੍ਰਹਮਾ ਨੇ ਵੀ ਤਪ ਕੀਤਾ ਸੀ, ਉਸਨੂੰ ਵੀ ਗੁੱਸਾ ਆਇਆ, ਉਸਨੇ ਵੀ ਸਰਾਪ ਦੇ ਦਿੱਤਾ। ਕਹਿਣ ਲੱਗਾ, ਠੀਕ ਹੈ ਭਰਾ, ਜੇ ਮੈਂ ਮਰ ਜਾਣਾ ਤੇ ਜਿਉਂਦਾ ਤੂੰ ਵੀ ਨਹੀਂ ਰਵੇਂ, ਤੇਰੀ ਵੀ ਮੌਤ ਹੋਵੇਗੀ, ਤੂੰ ਜੰਗਲ ਦਾ ਮਸਤ ਹਾਥੀ ਬਣੇਗਾ। ਔਰ ਜੰਗਲ ਵਿੱਚ ਭਟਕਦਾ ਭਟਕਦਾ ਇੱਕ ਦਿਨ ਉਸੇ ਜਗ੍ਹਾ ਆਵੇਗਾ ਜਿੱਥੇ ਮੈਂ ਹੋਵਾਂਗਾ। ਮੈਂ ਪਾਣੀ ਦੇ ਵਿੱਚ ਹੋਵਾਂਗਾ, ਤੂੰ ਪਾਣੀ ਪੀਣ ਆਵੇਂਗਾ, ਤੇ ਮੈਂ ਫਿਰ ਆਪਣੀਆਂ ਤਾਰਾਂ ਦੇ ਨਾਲ ਤੇਰੀਆਂ ਲੱਤਾਂ ਪਕੜ ਕੇ ਉੱਥੇ ਪਾਣੀ ਦੇ ਵਿੱਚ ਮੈਂ ਤੈਨੂੰ ਗੋਤੇ ਦੇ ਦੇ ਕੇ ਮਾਰਾਂਗਾ, ਔਰ ਇਸ ਗੱਲ ਦਾ ਬਦਲਾ ਲਵਾਂਗਾ ਕਿ ਤੂੰ ਮੈਨੂੰ ਸਰਾਪ ਦਿੱਤਾ ਹੈ। ਨੇ ਭਗਤ ਪਰ ਮਾਇਆ ਵਿੱਚ ਆ ਗਈ, ਔਰ ਮਾਇਆ ਨੇ ਦੋਨਾਂ ਨੂੰ ਭਗਤੀ ਦੇ ਥਾਂ ਤੋਂ ਥੱਲੇ ਸੁੱਟ ਦਿੱਤਾ। ਸਮਾਂ ਆਇਆ, ਦੋਨਾਂ ਦੀ ਮੌਤ ਹੋਈ, ਵੱਡਾ ਮਸਤਾਤੀ ਬਣ ਗਿਆ ਔਰ ਛੋਟਾ ਤੰਦੂਆ ਬਣ ਗਿਆ। ਇਸ ਗੱਲ ਨੂੰ ਗੁਰਬਾਣੀ ਵਿੱਚ ਵੀ ਸਾਹਿਬ ਜੀ ਬਿਆਨ ਕਰਦੇ ਹਨ, ਰਾਮ ਗੁਰ ਸਰਨ ਪ੍ਰਭੂ ਰਖਵਾਰੇ, ਜਿਉਂ ਕੁੰਚਰ ਤੰਦੂਏ ਪਕਰ ਚਲਾਇਓ, ਘਰ ਉਪਰ ਕੱਢ ਨਿਸਤਾਰੇ, ਗਜ ਪਤ ਪਾਰ ਉਤਾਰੇ। ਅਨੇਕਾਂ ਸ਼ਬਦਾਂ ਵਿੱਚ ਇਸ ਸਾਖੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਔਰ ਹਿੰਦੂ ਪੁਰਾਣਾਂ ਦੇ ਵਿੱਚ ਆਉਂਦਾ। ਇੱਕ ਭਰਾ ਹਾਥੀ ਬਣਿਆ, ਇੱਕ ਤੰਦੂਆ ਬਣਿਆ, ਔਰ ਉਹ ਸਮਾਂ ਆਇਆ, ਹੋਤਾ ਜਿਹੜਾ ਹਾਥੀ ਬਣਿਆ ਸੀ, ਬਹੁਤ ਸਾਰੇ ਹਾਥੀ ਇਹਦੇ ਨਾਲ ਨੇ। ਇਹ ਜੰਗਲ ਵਿੱਚ ਫਿਰਦਾ ਫਰਾਂਦਾ ਗੰਡਕਾ ਨਦੀ ਦੇ ਡੁੰਘਦੇ ਆ ਪਹੁੰਚਿਆ। ਗਰਮੀ ਸੀ, ਨਦੀ ਦੇ ਵਿੱਚ ਜਦ ਵੜਿਆ ਔਰ ਕਿਨਾਰੇ ਤੇ ਧੁੱਪ ਕਰਕੇ ਪਾਣੀ ਗਰਮ ਸੀ, ਇਹ ਜਿਉਂ ਜਿਉਂ ਅੱਗੇ ਹੋਇਆ ਇਸ ਨੂੰ ਠੰਡਾ ਪਾਣੀ ਮਿਲਿਆ, ਔਰ ਹੌਲੀ ਹੌਲੀ ਇਹ ਹਾਥੀ ਪਾਣੀ ਦੇ ਵਿੱਚ ਕਾਫੀ ਅੱਗੇ ਤੱਕ ਚਲਾ ਗਿਆ, ਔਰ ਅੱਗੇ ਇਹਦਾ ਛੋਟਾ ਭਰਾ ਤੰਦੂਏ ਦੀ ਜੂਨ ਵਿੱਚ ਬੈਠਾ ਸੀ। ਉਸਨੇ ਆਪਣੀਆਂ ਤਾਰਾਂ ਦੇ ਨਾਲ ਹਾਥੀ ਦੇ ਅਗਲੇ ਪੈਰ ਪਕੜ ਲਏ ਔਰ ਹਾਥੀ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ। ਪਹਿਲਾਂ ਤੇ ਹਾਥੀ ਨੇ ਪਰਵਾਹ ਨਾ ਕੀਤੀ, ਪਾਣੀ ਪੀ ਕੇ ਵਾਪਸ ਮੁੜਨ ਲੱਗਾ, ਪਿੱਛੇ ਨਹੀਂ ਮੁੜਿਆ ਜਾਂਦਾ, ਤੇ ਹਾਥੀ ਸਮਝ ਗਿਆ ਮੈਨੂੰ ਕੋਈ ਪਕੜਨ ਵਾਲਾ ਤਗੜਾ ਜੀਵ ਹੈ, ਇਸਨੇ ਜ਼ੋਰ ਲਾਇਆ, ਕੁਝ ਪਿਛਾਂ ਆਇਆ, ਪਰ ਫਿਰ ਤੰਦੂਏ ਦਾ ਜ਼ੋਰ ਚੱਲਿਆ ਤੇ ਹਾਥੀ ਨੂੰ ਖਿੱਚ ਕੇ ਉਹ ਪਾਣੀ ਦੇ

ਆਪਣੇ ਸਾਥੀਆਂ ਨੂੰ ਕੁਝ ਕਹਿੰਦਾ, ਪਰ ਇਹਦੇ ਨਾਲ ਦੇ ਸਾਥੀ ਪਾਣੀ ਵਿੱਚ ਨਜ਼ਰ ਕੁਝ ਨਹੀਂ ਆਉਂਦਾ, ਕੀ ਮਦਦ ਕਰਨ। ਲਿਖਿਆ ਇਤਿਹਾਸ ਵਿੱਚ ਬਹੁਤ ਸਮਾਂ ਇਹਨਾਂ ਦੀ ਖਿੱਚੋਤਾਨ ਹੁੰਦੀ ਰਹੀ। ਅਗਰ ਹਾਥੀ ਦਾ ਜ਼ੋਰ ਚੱਲੇ ਉਹ ਤੰਦੂ ਨੂੰ ਖਿੱਚ ਕੇ ਕਿਨਾਰੇ ਤੱਕ ਲੈ ਆਵੇ, ਤੰਦੂਏ ਦਾ ਜ਼ੋਰ ਚੱਲਦਾ ਉਹ ਹਾਥੀ ਨੂੰ ਖਿੱਚ ਕੇ ਡੂੰਘੇ ਪਾਣੀ ਵਿੱਚ ਲੈ ਜਾਂਦਾ। ਹਾਥੀ ਦੇ ਨਾਲ ਦੇ ਇਹਦੇ ਜਿਹੜੇ ਸਾਥੀ ਸਨ ਉਹ ਟਾਹਣੀਆਂ ਤੋੜ ਤੋੜ ਕੇ ਪਾਣੀ ਵਿੱਚ ਸੁੱਟਦੇ। ਕੁਝ ਇਸ ਹਾਥੀ ਦੇ ਕਾਬੂ ਆਉਂਦੀਆਂ ਨੇ, ਕੁਝ ਟਾਹਣੀਆਂ ਪਾਣੀ ਵਿੱਚ ਰੁੜ ਜਾਂਦੀਆਂ ਨੇ। ਤੇ ਸਾਹਿਬ ਜੀ ਬਾਣੀ ਵਿੱਚ ਫਰਮਾਉਂਦੇ ਹਨ, ਜਾਨਵਰ ਦੀ ਗੱਲ ਨਹੀਂ ਇਨਸਾਨ ਦਾ ਵੀ ਇਹੋ ਹੀ ਹਾਲ ਹੈ। ਸੁਖ ਮੈਂ ਬਹੁਤ ਸੰਗੀ ਭਾਏ, ਦੁੱਖ ਮੈਂ ਸੰਗ ਨਾ ਕੋਏ। ਸੁਖ ਹੋਵੇ ਤੇ ਹਰ ਕੋਈ ਮਿੱਤਰ ਬਣਨ ਦੀ ਕੋਸ਼ਿਸ਼ ਕਰਦਾ, ਦੁੱਖ ਲੱਗੇ ਤੇ ਸੱਕੇ ਵੀ ਸਾਥ ਛੱਡ ਜਾਂਦੇ। ਹਾਥੀ ਦੇ ਨਾਲ ਵੀ ਇਹੋ ਹੀ ਵਾਪਰਿਆ, ਹੌਲੀ ਹੌਲੀ ਇਹਦੇ ਸਾਥੀ ਸਾਥ ਛੱਡ ਕੇ ਚਲੇ ਗਏ, ਹਾਥੀ ਇਕੱਲਾ ਰਹਿ ਗਿਆ। ਹੁਣ ਖੁਰਾਕ ਧਰਤੀ ਤੇ ਹੈ ਹਾਥੀ ਦੀ, ਪਰ ਹਾਥੀ ਹੈ ਪਾਣੀ ਵਿੱਚ, ਖੁਰਾਕ ਨਹੀਂ ਮਿਲਦੀ, ਕਮਜ਼ੋਰ ਹੁੰਦਾ ਗਿਆ। ਤੰਦੂਆ ਪਾਣੀ ਵਿੱਚ ਹੈ, ਉਹਦੀ ਖੁਰਾਕ ਪਾਣੀ ਵਿੱਚ, ਉਹ ਆਪਣੀ ਪੂਰੀ ਤਾਕਤ ਵਿੱਚ ਹੈ। ਅਖੀਰ ਤੰਦੂਏ ਦਾ ਜ਼ੋਰ ਚੱਲਿਆ ਹਾਥੀ ਨੂੰ ਖਿੱਚ ਕੇ ਪਾਣੀ ਦੇ ਇਤਨੀ ਡੂੰਘਾਈ ਤੱਕ ਲੈ ਗਿਆ ਕਿ ਹਾਥੀ ਸਾਰਾ ਡੁੱਬ ਗਿਆ, ਪਰ ਇਹਦੀ ਸੁੰਡ ਬਾਕੀ ਰਹਿ ਗਈ। ਕੁਦਰਤੀ ਕੋਈ ਕਵਲ ਦਾ ਫੁੱਲ ਪਾਣੀ ਤੇ ਰੁੜਿਆ ਆ ਰਿਹਾ ਸੀ, ਹਾਥੀ ਨੇ ਸੁੰਡ ਦੇ ਨਾਲ ਉਹ ਫੁੱਲ ਫੜ ਕੇ ਆਕਾਸ਼ ਵੱਲ ਕੀਤਾ। ਮਾਨੋ ਅਰਦਾਸ ਪਿਆ ਕਰਦਾ ਹੈ, ਐ ਪਰਮੇਸ਼ਰ, ਮਾਇਆ ਦੇ ਲਾਲਚ ਵਿੱਚ ਅਸਾਂ ਦੋਨਾਂ ਭਰਾਵਾਂ ਨੇ ਕਿਤਨਾ ਦੁੱਖ ਪਾਇਆ, ਮਾਇਆ ਨੂੰ ਮੁੱਖ ਰੱਖ ਲਿਆ, ਤੇਰੇ ਨਾਮ ਨੂੰ ਪਿੱਛੇ ਛੱਡ ਦਿੱਤਾ, ਪਰ ਇਸ ਵੇਲੇ ਤੇਰੇ ਤੋਂ ਸਿਵਾ ਮੈਨੂੰ ਕੋਈ ਨਹੀਂ ਬਚਾ ਸਕਦਾ, ਐ ਪਰਮੇਸ਼ਰ ਮੇਰੀ ਰੱਖਿਆ ਕਰ। ਹਾਥੀ ਨੇ ਪੁਕਾਰ ਕੀਤੀ ਤਾਂ ਉਸੇ ਵੇਲੇ ਵਿਸ਼ਨੂੰ ਭਗਵਾਨ ਨੰਗੇ ਪੈਰ ਗੰਡਕਾ ਨਦੀ ਦੇ ਕਿਨਾਰੇ ਪਹੁੰਚੇ, ਆਪਣਾ ਸੁਦਰਸ਼ਨ ਚੱਕਰ ਪਾਣੀ ਵਿੱਚ ਛੱਡ ਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਔਰ ਹਾਥੀ ਦੀ ਬੰਦ ਖਲਾਸ ਕੀਤੀ। ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪ ਬਿਆਨ ਕਰਦੇ ਹਨ, ਰਾਮ ਗੁਰ ਸਰਨ ਪ੍ਰਭੂ ਰਖਵਾਰੇ, ਜਿਉਂ ਕੁੰਚਰ ਤੰਦੂਏ ਪੱਖਰ ਚਲਾਇਓ। ਜਿਸ ਤਰ੍ਹਾਂ ਕੁੰਚਰ ਹਾਥੀ ਨੂੰ ਕਿਹਾ, ਹਾਥੀ ਨੂੰ ਤੰਦੂਏ ਨੇ ਪਾਣੀ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ, ਜਿਉਂ ਕੁੰਚਰ ਤੰਦੂਏ ਪੱਖਰ ਚਲਾਇਓ, ਘਰ ਉੱਪਰ ਕੱਢ ਨਿਸਤਾਰੇ। ਹਾਥੀ ਨੇ ਸਿਮਰਨ ਕੀਤਾ ਤੇ ਪਰਮੇਸ਼ਰ ਕਿਸ ਤਰ੍ਹਾਂ ਆਪਣੇ ਪਿਆਰਿਆਂ ਦੀਆਂ ਅਰਦਾਸਾਂ ਸੁਣਦਾ ਹੈ। ਪਰਮੇਸ਼ਰ ਭਗਤਾਂ ਦੀ ਰੱਖਿਆ ਵਾਸਤੇ ਆਪਣੇ ਦੂਤਾਂ ਨੂੰ ਆਪਣੇ ਪਿਆਰਿਆਂ ਨੂੰ ਭੇਜਦਾ। ਵਿਸ਼ਨੂੰ ਭਗਵਾਨ ਨੇ ਆਪ ਨਦੀ ਕਿਨਾਰੇ ਪਹੁੰਚ ਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਔਰ ਹਾਥੀ ਦੀ ਬੰਦ ਖਲਾਸ ਕੀਤੀ। ਇਹ ਹਾਥੀ ਪਾਣੀ ਵਿੱਚ ਬਾਹਰ ਨਿਕਲਿਆ, ਨਦੀ ਦੇ ਕਿਨਾਰੇ ਆਇਆ ਤੇ ਕੀ ਦੇਖਦਾ, ਸਾਹਮਣੇ ਵਿਸ਼ਨੂੰ ਭਗਵਾਨ ਖੜੇ ਹਨ। ਬੇਸ਼ੱਕ ਜੋਨ ਹਾਥੀ ਦੀ ਹੈ ਪਰ ਸੋਝੀ ਹੈ, ਹਾਥੀ ਨੂੰ ਸਾਰੀ ਸੋਝੀ ਹੈ, ਫਿਰ ਭਗਵਾਨ ਸਾਹਮਣੇ ਖੜਾ ਹੈ ਤੇ ਜੀਵਨ ਦੀ ਸੋਝੀ ਕਿਉਂ ਨਾ ਹੋਵੇ। ਅਗਲੀਆਂ ਦੋਨੋਂ ਲੱਤਾਂ ਨਿਵਾ ਕੇ ਹਾਥੀ ਨੇ ਨਮਸਕਾਰ ਕੀਤੀ ਔਰ ਮਾਨੋ ਪੁਕਾਰ ਪਿਆ ਕਰਦਾ, ਭਗਵਾਨ ਕਿਰਪਾ ਕਰ, ਇਸ ਜੂਨ ਦੇ ਵਿੱਚੋਂ ਸਾਡਾ ਛੁਟਕਾਰਾ ਕਰ, ਬੜਾ ਦੁੱਖ ਭੋਗਿਆ। ਤੇ ਸਾਹਿਬ ਜੀ ਬਾਣੀ ਦੁਆਰਾ ਫਰਮਾਉਂਦੇ ਹਨ, ਐ ਭਾਈ, ਅਗਰ ਇੱਕ ਹਾਥੀ ਪਰਮੇਸ਼ਰ ਅੱਗੇ ਪੁਕਾਰ ਕਰੇ, ਉਹਦੀ ਪੁਕਾਰ ਜੇ ਸੁਣੀ ਜਾ ਸਕਦੀ ਹੈ, ਤੈਨੂੰ ਤੇ ਪਰਮੇਸ਼ਰ ਨੇ ਸੋਝੀ ਦਿੱਤੀ ਹੈ, ਰਸਨਾ ਦਿੱਤੀ ਹੈ,
ਸਮਝਣ ਦੀ ਸੋਚਣ ਦੀ ਸ਼ਕਤੀ ਦਿੱਤੀ ਹੈ, ਫਿਰ ਤੂੰ ਕਿਉਂ ਨਹੀਂ ਉਹਦਾ ਸਿਮਰਨ ਕਰਦਾ? ਕਰ ਸਿਮਰਨ, ਪਰਮੇਸ਼ਰ ਤੈਨੂੰ ਵੀ ਮਿਲੇਗਾ।

ਮਾਤਾ ਵਿਸ਼ਨੂੰ ਭਗਵਾਨ ਨੇ ਇਹਨਾਂ ਦੇ ਬੰਧਨ ਕੱਟੇ, ਤੰਦੂਏ ਨੂੰ ਵੀ ਮੁਕਤ ਕੀਤਾ, ਇਸ ਹਾਥੀ ਨੂੰ ਵੀ ਮੁਕਤ ਕੀਤਾ। ਇਹ ਦੋਨੋਂ ਭਰਾ ਬੋਤਾ ਤੇ ਬ੍ਰਹਮਾ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਸੀ, ਭਗਤੀ ਕਰਦੇ ਸਨ ਪਰ ਮਾਇਆ ਦਾ ਲਾਲਚ ਮਨ ਵਿੱਚ ਹਟਿਆ ਨਹੀਂ ਸੀ। ਇਸੇ ਵਾਸਤੇ ਇਹਨਾਂ ਨੂੰ ਇਤਨਾ

ਜਿੱਥੇ ਇਹਨਾਂ ਦੋਨਾਂ ਭਰਾਵਾਂ ਦਾ ਜ਼ਿਕਰ ਕਰਦੇ ਨੇ ਕਿ ਮਾਇਆ ਪਿੱਛੇ ਸਰਾਪ ਦੇ ਕੇ ਦੋਨਾਂ ਨੇ ਜੋਨਾਂ ਪਾਈਆਂ, ਦੁੱਖ ਭੋਗਿਆ ਪਰ ਫਿਰ ਸਿਮਰਨ ਕੀਤਾ ਤੇ ਭਗਵਾਨ ਨੇ ਇਹਨਾਂ ਦਾ ਪਾਰ ਉਤਾਰਾ ਕੀਤਾ। ਇਸੇ ਸ਼ਬਦ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਹੈ। ਭਾਈ ਇਹਨਾਂ ਕਥਾ ਕਹਾਣੀਆਂ ਨੂੰ ਸੁਣ, ਗੁਰੂ ਦੀ ਬਾਣੀ ਇਹ ਕਥਾ ਕਹਾਣੀਆਂ ਤੈਨੂੰ ਦੱਸ ਰਹੀ ਹੈ, ਇਹਨਾਂ ਤੂੰ ਸਿੱਖਿਆ ਲੈ। ਝਗੜਨਾ ਫਿਰ ਮਾਇਆ ਪਿੱਛੇ ਝਗੜਾ, ਪਰ ਮਾਇਆ ਬੜੀ ਮਿੱਠੀ ਹੈ। ਸਾਹਿਬ ਜੀ ਫਰਮਾਉਂਦੇ ਨੇ, ਪਾਪਾਂ ਬਾਜੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ। ਪਾਪਾਂ ਤੋਂ ਬਗੈਰ ਮਾਇਆ ਬਹੁਤੀ ਇਕੱਠੀ ਨਹੀਂ ਹੁੰਦੀ, ਤੇ ਜਦ ਇਨਸਾਨ ਮਰਦਾ ਹੈ ਤੇ ਇਹ ਨਾਲ ਵੀ ਨਹੀਂ ਜਾਂਦਾ। ਸਤਿਗੁਰੂ ਜੀ ਫਰਮਾ ਰਹੇ ਨੇ, ਸੁਣ ਇਹ ਬਾਣੀ, ਮਨ ਵਿੱਚ ਪਿਆਰ ਰੱਖ। ਜਿੰਨੀ ਭੱਜ ਨੱਠ ਮਾਇਆ ਵਾਸਤੇ ਕਰਦਾ, ਅਗਰ ਸਿਮਰਨ ਕਰੇ ਤੇ ਸਿਮਰਨ ਸਦਕਾ ਤੇਰੀ ਕਮਾਈ ਵਿੱਚ ਬਰਕਤ ਪਵੇਗੀ। ਇਹ ਮਾਇਆ ਤੇ ਕੁਝ ਵੀ ਨਹੀਂ, ਸਿਮਰਨ ਕਰੇਗਾ ਤੇ ਪਰਮੇਸ਼ਰ ਦੀ ਜੋਤ ਤੇਰੇ ਅੰਦਰ ਜਗ ਜਾਏਗੀ, ਉਹਦੇ ਨਾਮ ਦਾ ਪ੍ਰਕਾਸ਼ ਹੋ ਜਾਏਗਾ ਤੇ ਫਿਰ ਤੂੰ ਜਿੱਧਰ ਵੀ ਦੇਖੇਗਾ ਤੈਨੂੰ ਪਰਮੇਸ਼ਰ ਨਜ਼ਰ ਆਵੇਗਾ ਇਹਨਾਂ ਭਗਤਾਂ ਦੀ ਤਰ੍ਹਾਂ। ਪਰ ਇੱਕ ਵਾਰੀ ਤੂੰ ਵੀ ਕਹਿ ਉੱਠੇਗਾ, ਹੈ ਭਾਈ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਮੈਂ ਵੀ ਪਰਮੇਸ਼ਰ ਦੀ ਕਹਾਣੀ ਨੂੰ ਜਾਣ ਲਿਆ ਕਿ ਇਹ ਸੰਸਾਰ ਪਰਮੇਸ਼ਰ ਦੀ ਬਣਾਈ ਹੋਈ ਖੇਡ ਹੈ,

ਜੁਗੰਤਰ ਖਾਈ ਖਾਏ ਜੁਗਾਂ ਜੁਗੰਤਰਾਂ ਤੋਂ ਅਸੀਂ ਸਾਹਿਬ ਕੋਲੋਂ ਲੈਂਦੇ ਹੋਏ ਉਹਦੀਆਂ ਦਿੱਤੀਆਂ ਦਾਤਾਂ ਲੈ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਾਂ ਕਿਉਂਕਿ ਉਹ ਸਾਹਿਬ ਜੋ ਹੈ ਉਹ ਨਿਤ ਨਵਾਂ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਗਾਉਂਦਿਆਂ ਹੋਇਆਂ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਨਿਤ ਨਵਾਂ ਹੈ।

ਜਦੋਂ ਸਿੱਧ ਮੰਡਲੀ ਵਿੱਚ ਪਹੁੰਚੇ ਤਾਂ ਸਿੱਧਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੱਸੋ ਉਹ ਸਾਹਿਬ ਕੈਸਾ ਹੈ ਔਰ ਉਹਦੀ ਸਾਹਿਬੀ ਕੈਸੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਚਾ ਸਾਹਿਬ ਸਾਚ ਨਾ ਹੈ, ਉਹ ਸਾਹਿਬ ਸੱਚਾ ਹੈ ਔਰ ਉਸਦਾ ਨਾਮ ਵੀ ਸੱਚਾ ਹੈ। ਸਾਚਾ ਸਾਹਿਬ ਸਾਚ ਨਾ ਹੈ, ਭਾਖਿਆ ਭਾਉ ਅਪਾਰ, ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ। ਤਾਂ ਸਿੱਧਾਂ ਨੇ ਬੇਨਤੀ ਕੀਤੀ, ਫਿਰ ਐਸੇ ਵੱਡੇ ਸਾਹਿਬ ਦੇ ਕੋਲ ਜਦੋਂ ਜਾਈਏ ਤਾਂ ਉਹਦੇ ਅੱਗੇ ਭੇਟਾ ਕੀ ਰੱਖੀਏ। ਅੱਜ ਸੰਸਾਰ ਦੇ ਪਦਾਰਥਾਂ ਵਿੱਚੋਂ ਉਹਦੇ ਅੱਗੇ ਕੁਝ ਪਦਾਰਥ, ਧਨ ਦੌਲਤ ਕੁਝ ਰੱਖ ਦਿੱਤਾ ਤਾਂ ਕੀ ਰੱਖਿਆ। ਉਹਦੀਆਂ ਦਾਤਾਂ ਵਿੱਚੋਂ ਜੇ ਕੁਝ ਥੋੜੀ ਜਿਹੀ ਦਾਤ, ਥੋੜੀ ਜਿਹੀ ਵਸਤ ਉਹਦੇ ਅੱਗੇ ਰੱਖ ਦਿੱਤੀ ਤਾਂ ਕਿਆ ਉਹ ਪ੍ਰਸੰਨ ਹੋਵੇਗਾ। ਉਹ ਸੱਚੇ ਸਾਹਿਬ ਦੇ ਹਜ਼ੂਰੀ ਜਦੋਂ ਜਾਈਏ ਤਾਂ ਭੇਟਾ ਕੀ ਰੱਖੀਏ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਧਾਂ ਨੇ ਜਦੋਂ ਇਹ ਪੁੱਛਿਆ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ। ਸਾਹਿਬ ਜੀ ਕਹਿਣ ਲੱਗੇ, ਇਹ ਪੁੱਛਦੇ ਹੋ ਕਿ ਉਸ ਸੱਚੇ ਸਾਹਿਬ ਦੇ ਹਜ਼ੂਰ ਕੀ ਰੱਖੀਏ, ਤਾਂ ਫੇਰ ਕੇ ਅੱਗੇ ਰੱਖੀਏ ਜਿੱਤ ਦਿਸ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ, ਮੋਹਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਸਾਹਿਬ ਜੀ ਕਹਿਣ ਲੱਗੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜੇ ਉਸ ਮਾਲਕ ਦੀ ਹਜ਼ੂਰੀ ਵਿੱਚ ਜਾਓ, ਸੱਚੇ ਸਾਹਿਬ ਦੇ ਕੋਲ ਜਾਓ ਤਾਂ ਬਈ ਉਹ ਤਾਂ ਇੱਕ ਸਿਫਤ ਸਲਾਹ ਪਸੰਦ ਕਰਦਾ ਹੈ ਔਰ ਜੋ ਵੀ ਉਸਦਾ ਗੁਣ ਗਾਉਂਦਾ ਹੈ ਉਸ ਗੁਣ ਗਾਉਣ ਵਾਲੇ ਵੱਲ ਉਸ ਪਰਮੇਸ਼ਵਰ ਦਾ ਮੁਖ ਹੋ ਜਾਂਦਾ। ਸਾਧ ਸੰਗਤ ਬੋਲੋ ਸ੍ਰੀ, ਕਿਉਂਕਿ ਉਹ ਸਾਹਿਬ ਸਦਾ ਨਿਤ ਨਵਾਂ ਹੈ ਔਰ ਸੰਸਾਰ ਉਹਦੇ ਕੋਲੋਂ ਦਾਤਾਂ ਲੈ ਲੈ ਕੇ ਖਾ ਰਿਹਾ ਹੈ। ਇਸ ਵਾਸਤੇ ਸਾਹਿਬ ਮੇਰਾ ਨੀਤ ਨਵਾਂ, ਸੱਚ ਪੁਰਾਣਾ ਨਾ ਥੀਏ ਨਾਮ ਨਾ ਮੈਲਾ ਹੋਏ। ਸੱਚ ਕਦੇ ਪੁਰਾਣਾ ਨਹੀਂ ਹੁੰਦਾ ਔਰ ਪਰਮੇਸ਼ਵਰ ਦਾ ਨਾਮ ਕਦੇ ਮੈਲਾ ਨਹੀਂ ਹੁੰਦਾ। ਸਾਧ ਸੰਗਤ ਬੋਲੋ ਸ੍ਰੀ, ਇਸ ਵਾਸਤੇ ਸਾਹਿਬ ਮੇਰਾ ਨੀਤ ਨਵਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਤ ਨਵੀਂ ਬਾਣੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਿਤ ਨਵੇਂ ਦਰਸ਼ਨ ਹਨ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੱਥੇ ਅਕਾਲ ਪੁਰਖ ਦੀ ਉਸਤਤ ਕਰ ਰਹੇ ਹਨ, ਸਾਨੂੰ ਜਾਚ ਸਿਖਾ ਰਹੇ ਹਨ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਉਣ ਵਾਲੀ ਪੀੜ੍ਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਕਿਵੇਂ ਗਾਣੀ ਹੈ।

ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਹੇ ਵਾਹਿਗੁਰੂ ਮੈਨੂੰ ਬਲ ਦੇ ਮੈਨੂੰ ਸਮਰੱਥਾ ਦੇ ਕਿ ਮੈਂ ਇੱਕ ਤੇਰੀ ਸੇਵਾ ਕਰਾਂ ਸਭੇ ਸਾਕ ਕੁੜਾਵੇ ਡਿੱਠੇ ਪੱਲੇ ਤੈਂਡੇ ਲਾਗੀ ਸਿੱਖ ਦਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਤਿਆਗ ਕੇ ਕਿਸੇ ਹੋਰ ਪਾਸੇ ਜਾਵੇਗਾ ਕਿਸੇ ਦੇਵੀ ਦੇਵਤੇ ਵੱਲ ਹੋਰ ਕਿਸੇ ਦੀ ਆਸਾ ਮਨ ਵਿੱਚ ਰੱਖੇਗਾ ਕਬਰਾਂ ਨੂੰ ਜਾ ਕੇ ਪੂਜੇਗਾ ਮਣੀਆਂ ਮਸਾਣਾਂ ਵਿੱਚ ਜਾਏਗਾ ਆਖਿਆ ਜਿਵੇਂ ਬਛੜਾ ਆਪਣੇ ਗਊ ਆਪਣੀ ਗਊ ਮਾਂ ਦੇ ਥਣਾਂ ਨੂੰ ਛੱਡ ਕੇ ਦੂਸਰੀ ਗਊ ਦੇ ਥਣਾਂ ਤੇ ਜਾ ਕੇ ਜੇ ਦੁੱਧ ਮੰਗੇਗਾ ਤਾਂ ਉਸਨੂੰ ਕਦੇ ਉੱਥੋਂ ਦੁੱਧ ਨਹੀਂ ਮਿਲੇਗਾ ਲੱਤ ਹੀ ਮਿਲੇਗੀ ਸਾਧ ਸੰਗਤ ਬੋਲੋ ਸ੍ਰੀ ਭਾਈ ਗੁਰਦਾਸ ਜੀ ਕਹਿੰਦੇ ਹਨ ਇਸੇ ਤਰ੍ਹਾਂ ਜੇ ਆਪਣੇ ਗੁਰੂ ਦਾ ਓਟ ਆਸਰਾ ਛੱਡ ਕੇ ਜੇ ਦੂਸਰੇ ਕਿਸੇ ਪਾਸੇ ਜਾਵੇਗਾ ਤਾਂ ਭਾਈ ਕਦੇ ਪੂਰੀ ਨਹੀਂ ਪਵੇਗੀ ਤੇਰੀ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਆ ਕਰਦੇ ਸਨ ਜੇ ਸਿੱਖ ਦੀ ਗੁਰੂ ਗ੍ਰੰਥ ਸਾਹਿਬ ਨੇ ਪੂਰੀ ਨਾ ਪਾਈ ਤਾਂ ਫਿਰ ਕੋਈ ਪਾ ਨਹੀਂ ਸਕਦਾ ਸਾਧ ਸੰਗਤ ਬੋਲੋ ਸ੍ਰੀ ਸਿੱਖ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਸੇਵਾ ਕਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਸਾਰੀ ਸਾਰੀ ਰਾਤ ਨਾਮ ਜਪ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜੋ ਕੇ ਬਾਬਾ ਨੰਦ ਸਿੰਘ ਜੀ ਨੇ ਨਾਮ ਜਪਿਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਨੂੰ ਪ੍ਰਗਟ ਕਰਕੇ ਦਰਸ਼ਨ ਕੀਤੇ ਸਾਧ ਸੰਗਤ ਬੋਲੋ ਸ੍ਰੀ ਭਾਈ ਲਹਿਣਾ ਜੀ ਸੇਵਾ ਕਰਕੇ ਹੀ ਗੁਰੂ ਨਾਨਕ ਦੇ ਕੋਲੋਂ ਬਖਸ਼ਿਸ਼ਾਂ ਲੈ ਗਏ ਗੁਰਤਾ ਗੱਦੀ ਲੈ ਗਏ ਗੁਰੂ ਨਾਨਕ ਦੇ ਘਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਹਦੀ ਮਨੋਕਾਮਨਾ ਪੂਰੀਆਂ ਹੋਣ ਜੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ ਸਤਿ ਸੰਗਤ ਬੋਲੋ ਸ੍ਰੀ ਭਾਈ ਲਹਿਣਾ ਜੀ ਨਿਸ਼ਕਾਮਤਾ ਦੇ ਨਾਲ ਸੇਵਾ ਕਰਦੇ ਦਿਨ ਰਾਤ ਫਿਰ ਉਹ ਦਿਨ ਆਇਆ ਜਦੋਂ ਗੁਰੂ ਨਾਨਕ ਨੇ ਆਪਣੇ ਹਿਰਦੇ ਨਾਲ ਲਾ ਕੇ ਆਖਿਆ ਲੈਣਿਆ ਭਾਈ ਤੂੰ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ ਇਸ ਵਾਸਤੇ ਅੱਜ ਤੋਂ ਆਪਣੇ ਅੰਗ ਨਾਲ ਲਾ ਕੇ ਗੁਰੂ ਨਾਨਕ ਨੇ ਲੈਣੇ ਨੂੰ ਅੰਗਦ ਕਰ ਦਿੱਤਾ ਆਪਣੀ ਜੋਤ ਗੁਰੂ ਅੰਗਦ ਦੇ ਹਿਰਦੇ ਵਿੱਚ ਰੱਖ ਦਿੱਤੀ ਤੇ ਆਖਿਆ ਹੁਣ ਤੂੰ ਖੰਡੂਰ ਵਿੱਚ ਜਾ ਕੇ ਸੰਗਤਾਂ ਨੂੰ ਨਾਮ ਜਪਾਓ ਗੁਰੂ ਅੰਗਦ ਦੇਵ ਜੀ ਖੰਡੂਰ ਦੀ ਧਰਤੀ ਤੇ ਬੈਠੇ ਹਰ ਵੇਲੇ ਇਹੀ ਅਰਦਾਸ ਕਰਮ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਗੁਰੂ ਨਾਨਕ ਜਦੋਂ ਦਾ ਮੈਂ ਤੈਨੂੰ ਵੇਖਿਆ ਤੇਰੀ ਸੇਵਾ ਕੀਤੀ ਹੈ ਹੁਣ ਮੈਨੂੰ ਅੱਖਾਂ ਵਿੱਚ ਹੋਰ ਕੋਈ ਜਚਦਾ ਹੀ ਨਹੀਂ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਾਹਿਬ ਜੀ ਉੱਥੇ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਨਾਲ ਕੀਰਤਨ ਨਾਲ ਜੋੜਦੇ ਹਨ ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਂ ਗੁਰੂ ਅੰਗਦ ਦੇ ਪਾਤਸ਼ਾਹ ਖੰਡੂਰ ਦੀ ਧਰਤੀ ਤੇ ਬਹਿ ਕੇ ਦੀਵਾਨ ਸਜਾਇਆ ਇਹ ਸ਼ਬਦ ਗਾ ਰਹੇ ਸੇਵੀ ਸਾਹਿਬ ਆਪਣਾ ਵਰਨਾ ਜਾਚੋ ਕੋਏ ਤਾਂ ਭਾਈ ਬਾਲਾ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਕਿ ਮੈਂ ਵੇਖਾਂ ਉਹ ਕੌਣ ਪੁਰਖ ਹੈ ਜਿਸਨੇ ਗੁਰੂ ਨਾਨਕ ਨੂੰ ਵੀ ਜਿੱਤ ਲਿਆ ਹੈ ਜਿਸਨੇ ਗੁਰੂ ਨਾਨਕ ਦਾ ਹਿਰਦਾ ਜਿੱਤ ਲਿਆ ਹੈ ਜਦੋਂ ਭਾਈ ਬਾਲਾ ਜੀ ਆਏ ਦੀਵਾਨ ਵਿੱਚ ਸਾਹਿਬ ਜੀ ਸ਼ਬਦ ਨਾਲ ਗਾ ਗਾ ਕੇ ਝੂਮ ਰਹੇ ਔਰ ਜਿਸ ਵੇਲੇ ਗੁਰੂ ਅੰਗਦ ਦੇ ਪਾਤਸ਼ਾਹ ਦੀਆਂ ਅੱਖਾਂ ਖੁੱਲਦੀਆਂ ਸਨ ਭਾਈ ਬਾਲੇ ਤੇ ਜਾ ਪੈਂਦੀਆਂ ਸਾਹਿਬ ਜੀ ਨੇ ਥੋੜੀ ਦੇਰ ਬਾਅਦ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਭਾਈ ਕੌਣ ਹੈ ਕਿੱਥੋਂ ਆਇਆ ਭਾਈ ਬਾਲੇ ਨੇ ਹੱਥ ਜੋੜ ਕੇ ਆਖਿਆ ਗਰੀਬ ਨਿਵਾਜ ਮੇਰਾ ਨਾਮ ਭਾਈ ਬਾਲਾ ਹੈ ਔਰ ਮੈਂ ਸਾਰੀ ਉਮਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਹੈ
ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਸੁਣਿਆ ਭਾਈ ਬਾਲਾ ਉੱਠ ਕੇ ਖੜੋ ਗਏ, ਹਿਰਦੇ ਨਾਲ ਲਾ ਲਿਆ, ਆਖਿਆ ਤੂੰ ਬਾਲਾ ਹੈ ਮੇਰੇ ਗੁਰੂ ਨਾਨਕ ਦਾ ਸਾਥੀ, ਕੋਲ ਬਿਠਾ ਲਿਆ, ਆਖਿਆ ਸੁਣਾ ਨਾ ਗੁਰੂ ਨਾਨਕ ਦੀਆਂ ਸਿਫਤਾਂ, ਗੁਰੂ ਨਾਨਕ ਦੀਆਂ ਸਾਖੀਆਂ। ਜਿਵੇਂ ਜਿਵੇਂ ਭਾਈ ਬਾਲਾ ਗੁਰੂ ਨਾਨਕ ਦੀਆਂ ਸਿਫਤਾਂ ਸਾਖੀਆਂ ਗਾਉਂਦਾ ਹੈ, ਗੁਰੂ ਅੰਗਦ ਦੇਵ ਪਾਤਸ਼ਾਹ ਦੇ ਨੈਣ ਕਟੋਰੇ ਵਸ ਰਹੇ ਹਨ। ਜਦੋਂ ਕੋਈ ਪ੍ਰੀਤਮ ਦੀ ਆਪਣੇ ਪਿਆਰੇ ਦੀ ਗੱਲ ਸੁਣਾਵੇ ਤਾਂ ਉਹਦੀ ਯਾਦ ਵਿੱਚ ਫਿਰ ਅੱਖਾਂ ਵਿੱਚੋਂ ਨੀਰ ਵਹਿ ਤੁਰਦੇ ਹਨ। ਸਤਿ ਸ੍ਰੀ ਅਕਾਲ ਸ੍ਰੀ ਗੁਰੂ। ਕੁਝ ਦਿਨ ਭਾਈ ਬਾਲਾ ਉੱਥੇ ਰਿਹਾ ਤੇ ਸਾਹਿਬ ਜੀ ਨੇ ਲਿਖਾਰੀ ਦੇ ਕੇ ਭਾਈ ਬਾਲੇ ਕੋਲੋਂ ਜਨਮ ਸਾਖੀ ਲਿਖਾ ਲਈ ਗੁਰੂ ਨਾਨਕ ਦੀ। ਇੱਕ ਦਿਨ ਭਾਈ ਬਾਲੇ ਨੇ ਆਖਿਆ ਗੁਰੂ ਅੰਗਦ ਦੇ ਪਾਤਸ਼ਾਹ ਨੂੰ, ਗਰੀਬ ਨਿਵਾਜ ਮੇਰੇ ਮਨ ਵਿੱਚ ਇੱਕ ਸੰਸਾ ਹੈ, ਨਿਵਰਤ ਕਰੋ। ਸਾਹਿਬ ਜੀ ਕਹਿਣ ਲੱਗੇ, ਬੋਲ ਭਾਈ ਬਾਲਿਆ, ਗੁਰੂ ਵੱਲ ਸੰਸਾ ਰੱਖਣਾ ਨਹੀਂ ਚਾਹੀਦਾ ਕਦੇ, ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਸੰਸਾ ਰਹਿ ਜਾਂਦਾ ਹੈ ਉਹਨਾਂ ਦਾ ਹਿਰਦਾ ਮੈਲਾ ਹੋ ਜਾਂਦਾ, ਸੰਸਾ ਕੱਢ ਆਪਣਾ। ਤਾਂ ਭਾਈ ਬਾਲੇ ਨੇ ਹੱਥ ਜੋੜ ਕੇ ਆਖਿਆ ਕਿ ਸਾਰੀ ਉਮਰ ਗੁਰੂ ਨਾਨਕ ਦੀ ਸੇਵਾ ਮੈਂ ਕੀਤੀ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮੈਂ ਰਿਹਾ, ਤੇ ਜਦੋਂ ਗੁਰਤਾ ਗੱਦੀ ਦੇਣ ਦਾ ਸਮਾਂ ਆਇਆ ਤੇ ਆਪ ਨੂੰ ਬਿਠਾ ਦਿੱਤਾ ਗੱਦੀ ਤੇ। ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ, ਤੂੰ ਗੁਰੂ ਨਾਨਕ ਨੂੰ ਕੀ ਜਾਣ ਕੇ ਸੇਵਾ ਕੀਤੀ, ਤੂੰ ਗੁਰੂ ਨਾਨਕ ਨੂੰ ਕੀ ਜਾਣ ਕੇ ਪੂਜਿਆ। ਭਾਈ ਬਾਲਾ ਕਹਿਣ ਲੱਗਾ, ਮੈਂ ਗੁਰੂ ਨਾਨਕ ਨੂੰ ਪੂਰਨ ਸੰਤ ਜਾਣ ਕੇ ਪੂਜਿਆ। ਤਾਂ ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ, ਫਿਰ ਗੁਰੂ ਨਾਨਕ ਨੇ ਤੈਨੂੰ ਪੂਰਨ ਸੰਤ ਹੀ ਬਣਾ ਦਿੱਤਾ। ਭਾਈ ਬਾਲਾ ਕਹਿਣ ਲੱਗਾ, ਮੈਂ ਤਾਂ ਗੁਰੂ ਨਾਨਕ ਨੂੰ ਸੰਤ ਜਾਣ ਕੇ ਪੂਜਿਆ, ਤੇ ਤੁਸੀਂ ਕੀ ਜਾਣ ਕੇ ਸੇਵਾ ਕੀਤੀ, ਤੁਸੀਂ ਗੁਰੂ ਨਾਨਕ ਨੂੰ ਕੀ ਜਾਣ ਕੇ ਪੂਜਿਆ। ਤਾਂ ਗੁਰੂ ਅੰਗਦ ਦੇ ਪਾਤਸ਼ਾਹ ਦੀਆਂ ਡੁੱਬ ਡੁੱਬ ਅੱਖਾਂ ਭਰੀਆਂ, ਆਖਿਆ ਮੈਂ ਗੁਰੂ ਨਾਨਕ ਨੂੰ ਪਾਰ ਬ੍ਰਹਮ ਪਰਮੇਸ਼ਵਰ ਜਾਣ ਕੇ ਪੂਜਿਆ। ਭਾਈ ਬਾਲਾ ਵੀ ਰੋ ਪਿਆ, ਕਹਿਣ ਲੱਗਾ, ਫਿਰ ਗੁਰੂ ਨਾਨਕ ਨੇ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੀ ਕਰ ਦਿੱਤਾ। ਸਤ ਸੰਗਤ ਬੋਲੋ ਸ੍ਰੀ ਸਤਿਗੁਰੂ ਨੂੰ ਜਿਹਾ ਕੋ ਕਰ ਜਾਣੇ ਤੇਹਾ ਫਲ ਪਾਵੇ ਸੋਈ। ਗੁਰੂ ਨੂੰ ਜਿਹੜਾ ਕੋਈ ਜਿਸ ਭਾਵਨਾ ਦੇ ਨਾਲ ਪੂਜਦਾ ਹੈ ਉਤਨੀਆਂ ਕੋ ਬਖਸ਼ੀਸ਼ਾਂ ਗੁਰੂ ਨਾਨਕ ਦੇ ਦਰ ਤੋਂ ਲੈ ਜਾਂਦਾ ਹੈ। ਭਾਈ ਭਾਈ ਲੈਣਾ ਲੈ ਗਿਆ ਭਾਈ ਲੈਣਾ, ਔਰ ਫਿਰ ਗੁਰੂ ਅੰਗਦ ਦੇਵ ਬਣ ਬੈਠਾ, ਜਿਹਦੇ ਹਿਰਦੇ ਵਿੱਚ ਗੁਰੂ ਨਾਨਕ ਦਾ ਨਿਵਾਸ ਹੈ। ਤੇ ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਨਾਨਕ ਨੂੰ ਹੀ ਨਾਨਕ ਨਾਨਕ ਗਾਉਂਦੇ ਹੋਏ ਕੀ ਆਖਦੇ

सांस गिरास ते आए मेरा हर हर सो गुर सिख गुरु मन भाव।

0: ਤੁਸੀਂ ਕਿਹੜੀਆਂ ਸੋਚਾਂ ਚ ਪੈ ਗਏ ਹੋ? ਅੰਤ ਕਾਲ ਕਿਹਨੇ ਦੇਖਿਆ?
1: ਅੱਜ ਦੀ ਗੱਲ ਕਰੋ, ਅੱਜ ਦੀ। ਜਾਣਾ ਗਲੀ ਤੇ ਲੈ ਕੇ ਜਾਂਦੇ ਆ, ਔਰ ਜਿਹੜਾ ਮਾਲ ਲੁੱਟ ਕੇ ਲਿਆਉਂਦੇ ਆ ਉਹ ਸਾਡੀ ਕਮਾਈ ਹੈ।
0: ਬਣੋ ਠੀਕ ਹੀ ਕਹਿ ਰਿਹਾ, ਸਾਨੂੰ ਮੂਰਖ ਨਹੀਂ ਬਣਨਾ ਚਾਹੀਦਾ।

ਚੌਂਕੜਾ ਲਾਣ ਦੀ ਦੇਰ ਸੀ। ਚੰਦੂ ਨੇ ਹੁਕਮ ਕੀਤਾ ਜਲਾਦ ਨੂੰ, ਕੋਲ ਹੀ ਇੱਕ ਕੜਾਹੇ ਦੇ ਵਿੱਚ ਰੇਤ ਗਰਮ ਕੀਤੀ ਜਾ ਰਹੀ ਸੀ। ਜਦੋਂ ਉਹ ਰੇਤ ਗਰਮ ਹੋ ਗਈ, ਹੁਕਮ ਕੀਤਾ ਚੰਦੂ ਨੇ ਜਲਾਦ ਨੂੰ, ਇਸ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਸਿਰ ਵਿੱਚ ਪਾ ਦੇ, ਥੱਲਿਓਂ ਵੀ ਅੱਗ ਹੈ, ਚਾਰੇ ਪਾਸੇ ਅੱਗ ਹੈ, ਜ਼ਾਲਮ ਉੱਤੋਂ ਹੋਰ ਕਹਿਰ ਕਮਾ ਰਿਹਾ ਹੈ। ਹੁਕਮ ਕੀਤਾ ਰੇਤ ਦੇ ਕੜਛੇ ਭਰ ਭਰ ਕੇ ਸਿਰ ਵਿੱਚ ਪਾਓ। ਜ਼ਾਲਮ ਨੇ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਉਸ ਪਵਿੱਤਰ ਸ਼ੀਸ ਉੱਤੇ ਪਾਉਣੇ ਸ਼ੁਰੂ ਕਰ ਦਿੱਤੇ, ਜਿਸ ਮੁਬਾਰਕ ਸ਼ੀਸ ਤੇ ਚੰਵਰ ਝੁਲਿਆ ਕਰਦਾ ਸੀ, ਅੱਜ ਉੱਥੇ ਗਰਮ ਰੇਤ ਦੇ ਕੜਛੇ ਭਰ ਭਰ ਕੇ ਪਾਏ ਜਾ ਰਹੇ ਨੇ। ਪਰ ਇਸ ਹਾਲ ਵਿੱਚ ਵੀ ਆਪਣੇ ਉਸ ਮਾਲਕ ਦੇ ਸ਼ੁਕਰਾਨੇ

ਇੰਨਾ ਕਹਿਰ ਕੀਤਾ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਚਿਹਰੇ ਤੇ ਜ਼ਰਾ ਵੀ ਸ਼ਿਕਵਨ ਨਹੀਂ। ਕਿਸੇ ਨੇ ਆਖਿਆ, ਪਾਤਸ਼ਾਹ

ਤੇ ਧਰਮਰਾਜ ਵੀ ਆਪਣੇ ਜਮਦੂਤਾਂ ਨੂੰ ਕਹਿ ਰਿਹਾ ਹੈ ਨਜ਼ਦੀਕ ਨਾ ਜਾਇਓ। ਹਣਾ ਹੋ ਹਣੇ ਤੂੰ ਹਣੇ ਛੁਟੇ ਨਿਕਟ ਨਾ ਜਾਇਓ ਦੂਰ, ਕਿਉਂਕਿ ਮੇਰੇ ਗੁਰੂ ਨੇ ਮੇਰੇ ਅੰਦਰ ਇੱਕ ਨਾਮ ਦਾ ਸੋਹਵਾਂ ਬਖਸ਼ਿਸ਼ ਕੀਤਾ ਹੈ।

ਅਗਿਆਨ ਦੇ ਹਨੇਰੇ ਚ ਭਟਕਦਾ ਫਿਰ ਰਿਹਾ। ਗੁਰੂ ਨਾਨਕ ਸ਼ਬਦ ਦੇ ਉਜਾਲੇ ਨਾਲ, ਸ਼ਬਦ ਦੇ ਦੀਪਕ ਦੀ ਰੋਸ਼ਨੀ ਨਾਲ ਮਨੁੱਖ ਦੇ ਹਿਰਦੇ ਘਰ ਵਿੱਚ, ਮਨੁੱਖ ਦੀ ਬੁੱਧੀ ਵਿੱਚ ਪ੍ਰਕਾਸ਼ ਫੈਲਾਉਂਦੇ ਨੇ। ਦੁਰਮਤ ਚਲੀ ਜਾਂਦੀ, ਮਾੜੀ ਮਤ ਚਲੀ ਜਾਂਦੀ, ਗੁਰਮਤ ਪ੍ਰਵੇਸ਼ ਕਰਦਿਆਂ ਪ੍ਰਭੂ ਦੇ ਨੇੜੇ ਹੋ ਜਾਂਦਾ ਬੰਦਾ। ਤੇ ਜਿਹੜਾ ਬੰਦਾ ਪ੍ਰਭੂ ਦੇ ਨੇੜੇ ਹੋ ਜਾਂਦਾ, ਭਗਤੀ ਵੱਲ ਲੱਗ ਜਾਂਦਾ, ਧਾਰਮਿਕ ਹੋ ਜਾਂਦਾ, ਉਹ ਬੰਦਾ ਨਾ ਕੇਵਲ ਆਪ ਸੁੱਖ ਪਾਉਂਦਾ ਹੈ ਬਲਕਿ ਸੰਸਾਰ ਨੂੰ ਵੀ ਸੁੱਖ ਦਿੰਦਾ। ਗੁਰੂ ਨਾਨਕ ਦੇ ਦਰ ਤੋਂ ਵਰੋਸਾਇਆ ਹੋਇਆ ਕੋਈ ਵੀ ਬੰਦਾ ਨਾ ਤਾਂ ਸੰਸਾਰ ਨੂੰ ਦੁਖੀ ਵੇਖਣਾ ਪਸੰਦ ਕਰਦਾ ਹੈ, ਨਾ ਸੰਸਾਰ ਨੂੰ ਕਿਸੇ ਵੀ ਹਾਲ ਚ ਦੁਖੀ ਕਰ ਸਕਦਾ। ਸੁਖੀ ਕਰਨ ਦਾ ਯਤਨ ਕਰੇਗਾ, ਸੁਖ ਦੇਣ ਦਾ ਯਤਨ ਕਰੇਗਾ ਤੇ ਦੁਖੀ ਵੇਖ ਵੀ ਨਾ ਸਕੇਗਾ, ਨਾ ਹੀ ਗੁਰੂ ਨਾਨਕ ਆਪ ਦੇਖ ਸਕਦੇ ਨੇ। ਸਾਹਿਬ ਸੱਚੇ ਪਾਤਸ਼ਾਹ ਵੀ ਸੰਸਾਰ ਨੂੰ ਦੁਖੀ ਨਹੀਂ ਵੇਖ ਸਕਦੇ। ਇਹੀ ਵਜ੍ਹਾ ਹੈ ਘਰ ਦੇ ਸੁੱਖ ਤਿਆਗ ਕੇ, ਬਾਲ ਬੱਚਿਆਂ ਨੂੰ, ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਬੀਆਂ ਬਾਨਾਂ ਦੀ, ਔਕੜਾਂ ਦੀ ਪਰਵਾਹ ਨਾ ਕਰਦਿਆਂ ਹੈ। ਆਪ ਜੀ ਨੇ ਵੇਖਿਆ ਹੈ ਕਿ ਸੰਸਾਰ ਦੁਖੀ ਹੈ, ਸੰਸਾਰ ਦਾ ਦੁੱਖ ਨਿਵਰਤ ਕਰਨ ਵਾਸਤੇ, ਸੰਸਾਰ ਤਪ ਰਿਹਾ ਹੈ ਸੰਸਾਰ ਨੂੰ ਠਾਰਨ ਵਾਸਤੇ, ਸੰਸਾਰ ਔਝੜੇ ਪਿਆ ਹੈ ਸੰਸਾਰ ਨੂੰ ਮਾਰਗ ਪਾਉਣ ਵਾਸਤੇ, ਸੰਸਾਰ ਨਿਰੰਕਾਰ ਤੋਂ ਵਿਛੜਿਆ ਹੈ ਨਿਰੰਕਾਰ ਨਾਲ ਜੋੜਨ ਵਾਸਤੇ ਤੁਰ ਪੈਂਦੇ ਨੇ। ਲੰਮੀਆਂ ਉਦਾਸੀਆਂ, ਲੰਮੇ ਪੈਂਡੇ, ਗੁਰਮਤ ਬੰਦੇ ਨੂੰ ਦ੍ਰਿੜ ਕਰਾ ਕੇ, ਦੁਰਮਤ ਤੋਂ ਬਚਾ ਕੇ ਪ੍ਰਭੂ ਦੇ ਨੇੜੇ ਕਰਨ ਵਾਸਤੇ ਤੁਰ ਪੈਂਦੇ। ਕਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚੜਿਆ ਸੋਧਨ ਧਰਤ ਲੁਕਾਈ, ਲੋਕਾਂ ਨੂੰ ਧਰਤੀ ਨੂੰ ਠੀਕ ਕਰਨ ਚੱਲੇ ਹੈ, ਕਿਉਂਕਿ ਸਮਰੱਥਾ ਵੀ ਤਾਂ ਹੁੰਦੀ ਹੈ, ਕੋਈ ਸੋਧ ਸਕੇ ਪਹਿਲਾਂ ਤਾਂ ਆਪ ਸੋਧਿਆ ਹੋਵੇ, ਆਪ ਸਿੱਧ ਹੋਵੇ, ਆਪ ਕਿਸੇ ਗੱਲ ਜੋਗਾ ਹੋਵੇ ਤੇ ਬੰਦਾ ਕਿਸੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੇ, ਯਤਨ ਕਰੇ। ਧੰਨ ਗੁਰੂ ਨਾਨਕ ਪਾਤਸ਼ਾਹ ਉੱਥੇ ਨੇ, ਤੁਰੇ ਨੇ ਸੰਸਾਰ ਨੂੰ ਸੋਧਣ ਵਾਸਤੇ, ਤੇ ਸਮਰੱਥਾ ਹੈ। ਆਮ ਤੌਰ ਤੇ ਸੰਸਾਰ ਦੇ ਜਿਤਨੇ ਵੀ ਮਹਾਂਪੁਰਸ਼ ਹੋਏ ਨੇ, ਸਾਰਿਆਂ ਦੀ ਆਪਣੀ ਆਪਣੀ ਵਡਿਆਈ ਹੈ, ਸਾਰਿਆਂ ਨੇ ਮਿਹਨਤ ਕੀਤੀ, ਘਾਲ ਕੀਤੀ, ਤਪ ਸਾਧੇ, ਯਤਨ ਕੀਤੇ ਨੇ, ਪ੍ਰਭੂ ਤੋਂ ਫਿਰ ਸ਼ਕਤੀਆਂ ਲੈ ਕੇ, ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਕੇ, ਪ੍ਰਭੂ ਤੋਂ ਸੱਤਾ ਲੈ ਕੇ ਫਿਰ ਉਹਨਾਂ ਲੋਕਾਂ ਦੇ ਵਿੱਚ ਧਰਮ ਪ੍ਰਚਾਰੇ ਨੇ, ਨੇਕੀ ਪ੍ਰਚਾਰੀ। ਮਗਰ ਗੁਰੂ ਨਾਨਕ ਦੀ ਕਥਾ ਵੱਖਰੀ। ਧੰਨ ਗੁਰੂ ਨਾਨਕ ਬਾਰੇ ਸੱਚੇ ਪਾਤਸ਼ਾਹ ਸੰਸਾਰ ਤੇ ਕਿਸ ਅਵਸਥਾ ਵਿੱਚ ਪਹੁੰਚੇ ਨੇ, ਭਾਈ ਸਾਹਿਬ ਕਹਿੰਦੇ ਨੇ, ਕਹਿੰਦੇ ਨੇ ਪਹਿਲਾਂ ਪਾਇਆ ਬਾਬੇ ਬਖਸ਼ਦਾ, ਇਸ ਜੀਵਨ ਚ ਆਉਣ ਤੋਂ ਪਹਿਲਾਂ ਹੀ ਪ੍ਰਭੂ ਦੀ ਦਰਗਾਹ ਤੋਂ ਗੁਰੂ ਨਾਨਕ ਨੇ ਪਹਿਲਾਂ ਬਖਸ਼ਿਸ਼ਾਂ ਲੈ ਲਈਆਂ ਨੇ। ਪਤਾ ਨੀ ਕਿੰਨੇ ਜਨਮਾਂ ਦੇ ਤਪ ਤੋਂ, ਘਾਲ ਤੋਂ ਮਗਰੋਂ ਬਖਸ਼ਿਸ਼ਾਂ ਮਿਲੀਆਂ ਨੇ, ਭਾਈ ਸਾਹਿਬ ਇੱਥੇ ਜ਼ਿਕਰ ਕਰਦੇ। ਪਹਿਲਾਂ ਪਾਇਆ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਦਰਗਾਹ ਤੋਂ ਬਖਸ਼ਿਸ਼ ਲਈ, ਪਿੱਛੋਂ ਦੇ ਫਿਰ ਘਾਲ ਕਮਾਈ। ਹੁਣ ਜਿਸ ਨੂੰ ਬਖਸ਼ਿਸ਼ ਮਿਲ ਜਾਂਦੀ ਹੈ, ਪਹਿਲਾਂ ਤਾਂ ਬੜਾ ਤਪ ਸਾਧਿਆ ਜਾਂਦਾ, ਪਹਿਲਾਂ ਤਾਂ ਬੜੇ ਯਤਨ ਕਰਦੇ ਨੇ ਲੋਕ, ਪਰ ਜਿਸ ਵੇਲੇ ਬਖਸ਼ਿਸ਼ ਹੋ ਜਾਵੇ ਫਿਰ ਪੂਜਾ ਕਰਾਉਣ ਲੱਗ ਪੈਂਦੇ। ਮਗਰ ਧੰਨ ਗੁਰੂ ਨਾਨਕ ਦੀ ਗੱਲ ਕੁਝ ਹੋਰ ਤਰ੍ਹਾਂ ਦੀ, ਪਿੱਛੇ ਜਨਮਾਂ ਜਨਮਾਂ ਦੇ ਤਪ ਤੋਂ ਬਖਸ਼ਿਸ਼ ਪ੍ਰਾਪਤ ਕੀਤੀ, ਪਰ ਬਖਸ਼ਿਸ਼ ਪ੍ਰਾਪਤ ਕਰਕੇ ਫਿਰ ਪੂਜਾ ਕਰਵਾਈ ਨਹੀਂ, ਬਲਕਿ ਘਾਲ ਕਮਾਈ ਜਾਰੀ ਰੱਖੀ। ਕਹਿੰਦੇ ਨੇ ਪਿੱਛੋਂ ਦੇ ਫਿਰ ਘਾਲ ਕਮਾਈ। ਲੋਕ ਘਾਲ ਕਮਾਈ ਕਰਕੇ ਬਖਸ਼ਿਸ਼ ਲੈਂਦੇ ਨੇ, ਇੱਥੇ ਬਖਸ਼ਿਸ਼ ਲੈ ਕੇ ਘਾਲ ਕਮਾਈ ਜਾਰੀ ਰੱਖੀ ਗਈ। ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ। ਪ੍ਰਭੂ ਨਾਲ ਵੱਡੇ ਭਾਗਾਂ ਨਾਲ ਪਹਿਲਾਂ ਹੀ ਬਣੀ ਹੋਈ ਹੈ, ਲੇਕਿਨ ਤਪੱਸਿਆ ਜਾਰੀ ਰੱਖੀ। ਬਾਬਾ ਪੈਦਾ ਸੱਚਖੰਡ, ਨੌ ਨਿਤ ਨਾਮ ਗਰੀਬੀ ਪਾਈ, ਨਿਮਰਤਾ ਲੈ ਕੇ ਆਏ, ਨਾਮ ਲੈ ਕੇ ਆਏ, ਸੰਸਾਰ ਨੂੰ ਨਾਮ ਦੇ ਰਾਹੀਂ ਨਿਰੰਕਾਰ ਨਾਲ ਜੋੜਨ ਵਾਸਤੇ ਤੁਰੇ।
गरीबी निम्रता, गरीबी का मतलब भुख नंग नहीं है, गरीबी का मतलब है निम्रता। संसार के अंदर वो जरा पैरी पवना जग वरता है, लोगों के अंदर निम्रता भर दी, जेड़े जेड़े भी गुरु नानक जुड़े ने निम्रता भर गए, नाम बख्शिया है, नाम नाल लोकां दी होमे दूर कीती। ते फिर जिसले अपने कोल इतना कुछ है, आप घर भी कर रहे ने, बख्शिश तो दरगाह दी प्राप्त है, गरीबी ते नाम लैके तुरे ने, ते फिर जिसले वेखिया है संसार नूं दुखी वेखिया, बाबा देखे ध्यान धर जल्दी सब पृथ्वी दिस आईए नहीं वेखिया जाता, इस तरह संसार नूं सड़दियां वेख के अखां मीट के किधरे बह जावां, ਜਿਵੇਂ ਆਮ ਤੌਰ ਤੇ ਬਖਸ਼ਾਂ ਲੈ ਕੇ ਲੋਕ ਬੈਠ ਜਾਂਦੇ। ਧੰਨ ਗੁਰੂ ਨਾਨਕ ਨੂੰ ਇਹ ਗੱਲ ਪਰਵਾਹ ਨਹੀਂ, ਉਹ ਗਰੀਬੀ ਤੇ ਨਾਮ ਦੀ ਰਾਸ ਲੈ ਕੇ ਤੁਰ ਪੈਂਦੇ, ਸੜਦੀ ਬਲਦੀ ਧਰਤੀ ਨੂੰ ਠਾਰਨ ਵਾਸਤੇ ਤੁਰ ਪੈਂਦੇ, ਦੇਖਦੇ ਨੇ ਕਿ ਬਾਝੋਂ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਲੋਕ ਪੁਕਾਰਾਂ ਕਰ ਰਹੇ ਨੇ, ਤੜਫ ਰਹੇ ਨੇ, ਕੁਰਲਾਟ ਮੱਚੀ ਹੋਈ, ਰਾਹ ਨਾ ਪਤਾ ਹੋਣ ਕਰਕੇ, जीवन का मार्ग पता ना होने करके, धर्म के मार्ग से ना आए होने करके लोग दुखी हो रहे ने। गुरमत प्राप्त करने तो बिना हनेरे में हथ मार रहे ने। ते फिर बाबे ने, धन गुरु नानक पातशाह ने की कीता है, बाबे भेख बनाया, उदासी की रीत चलाई, चढ़िया सोधन धरत लुकाई, एक वक्त वक्री किस्म का संसार च सांझी वालता का उपदेश देन वास्ते धन गुरु नानक ने अपनी किस्म का एक वेस बनाया, सांझी वालता का वेस, प्यार का वेस, सरबत दे भले की जाचना वास्ते चढ़िया सोधन धरत लुकाई, दुरदर गांव बख्शिशां जिहड़ियां लैके आए ने फिर संसार च वंडदे फिरदे। ते जिहड़ा नाम नाल जोड़दा है, निरंकार नाल जोड़दा है, हर नाम हमारा प्रभ अवगता गोचर अविनाशी पुरख विधाता, ओ वाहिगुरु अकाल पुरख, अज मालिक धन गुरु नानक सच्चे पातशाह दी देण दे सदका असी ये गल कहण जोगे हो गए, असी नाम दे सिर ते जीवने, थोड़ा बहुत जितना जितना कोई जपदा उन्ना सुख पिया पाउंदा, अविनाशी पुरख वाहिगुरु दा नाम जप के हम हर नाम हम श्रेवें

ਕੋਈ ਅਵਰ ਨਾ ਸੂਝੇ ਹਰ ਨਾਮੋ ਅੰਤ ਛਡਾਤਾ, ਕਿਉਂਕਿ ਜੀਵਨ ਚ ਤਾਂ ਸੁੱਖ ਦਿੰਦਾ ਹੀ ਦਿੰਦਾ ਹੈ, ਜੀਵਨ ਤੋਂ ਬਾਅਦ ਕੌਣ ਬਾਹ ਫੜੇਗਾ, ਕੌਣ ਛਡਾਵੇਗਾ ਸਵਾਏ ਪ੍ਰਭੂ ਦੇ ਨਾਮ ਦੇ। ਤੇ ਜੇ ਸਤਿਗੁਰੂ ਨੇ ਇਸ ਨਾਮ ਦੇ ਲੜ ਲਾਇਆ, ਹਰ ਨਾਮ ਦੀਆ ਗੁਰਪਰ ਉਪਕਾਰੀ, ਧਨ ਧਨ ਗੁਰੂ ਕਾ ਪਿਤਾ ਮਾਤਾ, ਉਹ ਆਪ ਦਾ ਧਨ, ਉਹਦੇ ਮਾਤਾ ਪਿਤਾ ਵੀ ਧਨ। ਹੁਣ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ, ਮੈਂ ਉਹ ਸਤਿਗੁਰੂ ਨੂੰ ਸਦਾ ਨਮਸਕਾਰ ਕਰਾਂ, ਜਿਤ ਮਿਲਿਆ ਹਰ ਨਾਮ ਮੈਂ ਜਾਤਾ, ਜਿਸ ਨੇ ਜਾਗ ਅੰਦਰ ਕੁਦਰਤ ਵਰਤਾਈ। ਆਮ ਤੌਰ ਤੇ ਮਹਾਂਪੁਰਸ਼ਾਂ ਨੇ ਵਡਿਆਈਆਂ ਪ੍ਰਾਪਤ ਕਰਕੇ ਬਖਸ਼ਾਂ ਲੈ ਕੇ ਆਪਣੀ ਪੂਜਾ ਕਰਵਾਈ, ਆਪਣਾ ਸਤਿਕਾਰ ਕਰਾਏ, ਲੇਕਿਨ ਧੰਨ ਗੁਰੂ ਨਾਨਕ ਨੇ ਨਿਰੰਕਾਰ ਨਾਲ ਜੋੜਿਆ। ਆ ਜਿਹੜੀ ਪੌੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਹੀ ਹੈ, ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ, ਮੱਕੇ ਅੰਦਰ ਗੁਰੂ ਨਾਨਕ ਦੀ ਇੱਕ ਖੜਾਮ ਪਈ। ਹਾਜੀ ਜਾਂਦੇ ਨੇ, ਹੱਜ ਕਰਦੇ ਨੇ, ਇਸ ਖੜਾਮ ਨੂੰ ਵੀ ਮੱਥਾ ਟੇਕਦੇ, ਲੇਕਿਨ ਗੁਰੂ ਨਾਨਕ ਨੇ ਇਹ ਨਹੀਂ ਕਿਹਾ ਮੇਰੀ ਖੜਾਮ ਨੂੰ ਮੱਥਾ ਟੇਕਣਾ। ਗੁਰੂ ਨਾਨਕ ਤਾਂ ਮੱਕੇ ਅੰਦਰ ਵੀ ਇਹ ਕਹਿੰਦੇ ਨੇ ਪ੍ਰਭੂ ਦੀ ਪੂਜਾ ਕਰੋ, ਉਹਨਾਂ ਤਾਂ ਪ੍ਰਭੂ ਦੀ ਪੂਜਾ ਕਰਾਈ। ਇਹ ਗੱਲ ਵੱਖਰੀ ਹੈ ਕਿ ਪ੍ਰਭੂ ਨਾਲ ਜੋੜਨ ਵਾਲੇ ਦੀ ਖੜਾਮ ਦਾ ਵੀ ਸਤਿਕਾਰ ਅੱਜ ਤੱਕ ਹੁੰਦਾ ਚੱਲਿਆ। ਜਿੱਥੇ ਜਾਏ ਜਗਤ ਵਿੱਚ ਇੱਕ ਮੱਕੇ ਦੀ ਗੱਲ ਕੀ, ਬਾਬੇ ਬਾਜ ਨਾ ਖਾਲੀ ਜਾਈ ਸੰਸਾਰ ਤੇ, ਜਿੱਥੇ ਵੀ ਗੁਰੂ ਨਾਨਕ ਦੇ ਚਰਨ ਪਏ ਨੇ ਲੋਕਾਂ ਦੇ ਜੀਵਨ ਬਦਲਦੇ ਚਲੇ ਗਏ। ਜਿਹੜਾ ਜਿਹੜਾ ਵੀ ਗੁਰੂ ਨਾਨਕ ਦੇ ਸਾਹਮਣੇ ਆਇਆ ਉਹਦੇ ਜੀਵਨ ਚ ਤਬਦੀਲੀ ਆਉਂਦੀ ਚਲੀ ਗਈ, ਨਾਮ ਦੇ ਸਦਕਾ, ਗੁਰਮਤ ਦੇ ਸਦਕਾ। ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਗੁਆਈ, ਘਰ ਘਰ ਚ ਗੁਰੂ ਨਾਨਕ ਦੀ ਜੈ ਜੈਕਾਰ ਹੋ ਰਹੀ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ, ਚਾਹੇ ਕੋਈ ਹੋਰ ਮਤ ਵਾਲਾ। ਗੁਰੂ ਨਾਨਕ ਨੂੰ ਗਾਉਂਦੇ ਨੇ, ਇਸ ਕਰਕੇ ਗਾਉਂਦੇ ਨੇ ਕਿਉਂਕਿ ਗੁਰੂ ਨਾਨਕ ਨਿਰੰਕਾਰ ਨੂੰ ਗਾਉਂਦਾ ਤੇ ਗੁਰੂ ਨਾਨਕ ਨਾਲ ਲਾਉਂਦਾ, ਗੁਰੂ ਨਾਨਕ ਨਾਲ ਜੋੜਦਾ। ਛਪੇ ਨਾ ਹੈ ਛਪਾਇਆ, ਚੜਿਆ ਸੂਰਜ ਜਗ ਰੁਸ਼ਨਾਈ, ਗੁਰਮਤ ਦਾ ਐਸਾ ਸੂਰਜ ਚੜ ਪਿਆ ਹੈ ਹੁਣ ਇਹ ਛੁੱਪ ਨਹੀਂ ਸਕਦਾ। ਬੁਕਿਆ ਸਿੰਘ ਉਜਾੜ ਵਿੱਚ ਗੁਰੂ ਨਾਨਕ ਦੀ ਗੁਰਮਤ ਐਸੀ ਇਸ ਸੰਸਾਰ ਵਿੱਚ ਗਰਜੀ ਹੈ, ਸਭ ਮਿਰਗਾਵਲ ਭੰਨੀ ਜਾਈ, ਵਿਕਾਰਾਂ ਦੀ ਮਿਰਗਾਵਲੀ ਨੂੰ ਭਾਜਣਾ ਪੈ ਗਈਆਂ। ਚੜਿਆ ਚੰਦ ਨਾ ਲੁਕਈ, ਕੱਢ ਕੁਨਾਲੀ ਜੋਤ ਛਪਾਈ, ਬਲਕਿ ਇੱਥੋਂ ਤੱਕ ਭਾਈ ਸਾਹਿਬ ਕਹਿੰਦੇ ਨੇ ਉਗਵਣ ਤੈ ਆਥ ਵਣੋ, ਨੌ ਖੰਡ ਪ੍ਰਿਥਵੀ ਸੱਭਾ ਝੁਕਾਈ, ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਇਹ ਸਾਰੀ ਧਰਤੀ ਗੁਰੂ ਨਾਨਕ ਦੇ ਨਾਮ ਅੱਗੇ ਝੁਕਦੀ, ਕਿਉਂਕਿ ਗੁਰੂ ਨਾਨਕ ਨੇ ਪਿੱਛੇ ਵੀ ਘਾਲ ਕਮਾਈ ਕੀਤੀ ਤੇ ਬਖਸ਼ਿਸ਼ ਲੈ ਕੇ ਵੀ ਘਾਲ ਕਮਾਈ ਜਾਰੀ ਰੱਖੀ ਹੈ, ਅੱਜ ਉਹਦਾ ਸਿੱਖ ਕਿਵੇਂ ਨਾ ਘਾਲ ਕਮਾਈ ਕਰੇ। ਗੁਰੂ ਨਾਨਕ ਨੂੰ ਮੰਨਣ ਵਾਲਾ, ਗੁਰੂ ਨਾਨਕ ਨਾਮ ਲੇਵਾ, ਕਿਵੇਂ ਨਾ ਅੰਮ੍ਰਿਤ ਵੇਲੇ ਜਾਗੇਗਾ, ਕਿਵੇਂ ਨਾ ਨਾਮਦਾਨ ਇਸ਼ਨਾਨ ਚ ਰੱਤਾ ਹੋ ਕੇ ਭਗਤੀ ਦੇ ਮਾਰਗ ਤੇ ਪੈਰ ਪੈਰ ਅੱਗੇ ਵਧੇਗਾ, ਕਿਵੇਂ ਨਾ ਗੁਰੂ ਨਾਨਕ ਦਾ ਸਿੱਖ ਇਸ ਕਠਿਨ ਜੀਵਨ ਨੂੰ ਸਿਰ ਮੱਥੇ ਪ੍ਰਵਾਨ ਕਰੇਗਾ, ਕਿਉਂਕਿ ਗੁਰੂ ਨਾਨਕ ਨੇ ਕੀਤਾ, ਘਾਲ ਕਮਾਈ ਕੀਤੀ, ਪੂਰਾ ਜੀਵਨ ਘਾਲ ਕਮਾਈ ਨਾਲ ਭਰਿਆ, ਪੂਰੇ ਜੀਵਨ ਵਿੱਚ ਤਪ ਹੀ ਤਪ ਹੈ। ਮਗਰ ਇਹ ਉਹ ਤਪ ਨਹੀਂ ਜਿਸ ਨੂੰ ਲੈ ਕੇ, ਜਿਸ ਤਪ ਨੂੰ ਕਰਕੇ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਨੇ ਮੱਥੇ ਟਿਕਾਉਣੇ ਸ਼ੁਰੂ ਕਰਤੇ ਤੇ ਲੋਕਾਂ ਨੂੰ ਸ਼ਰਾਬ ਦੇਣੇ ਸ਼ੁਰੂ ਕਰ ਦਿੱਤੇ ਸਨ, ਐਸੇ ਨਹੀਂ। ਗੁਰੂ ਨਾਨਕ ਦੇ ਤਪ ਵਿੱਚੋਂ ਠੰਡਕ ਨਿਕਲਦੀ, ਬਲਕਿ ਭਾਈ ਨੰਦ ਲਾਲ ਸਾਹਿਬ ਜੀ ਦੇ ਕਹਿਣ ਅਨੁਸਾਰ, ਕੈਸਾ ਹੈ ਗੁਰੂ ਨਾਨਕ, ਕਹਿੰਦੇ ਨੇ ਨਾਮ ਹੈ ਉਹ ਸ਼ਾਹ ਹੈ ਨਾਨਕ ਹੱਕ ਕੇਸ਼, ਨਾਮ ਤਾਂ ਉਸ ਸ਼ਾਹ ਦਾ ਨਾਨਕ ਹੈ, ਪਰ ਉਸ ਨਾਨਕ ਵਰਗਾ ਕੇ ਨਿਆਇਦ ਚੁਨੂ ਦਿਗਰ ਦਰਵੇਸ਼, ਉਹਦੇ ਵਰਗਾ ਕੋਈ ਹੋਰ ਦਰਵੇਸ਼ ਹੋਰ ਫਕੀਰ ਆਇਆ ਜਾਪਦਾ ਨਹੀਂ, ਹੋਰ ਨਹੀਂ ਕੋਈ ਐਸਾ ਹੋਇਆ। ਫਕਰੇ ਉਹ ਫਕਰ ਰਾ ਸਰਫਰਾਜ਼ੀ, ਫਕੀਰ ਉਹ ਕੈਸਾ ਹੈ ਜਿਹੜਾ ਫਕੀਰੀ ਨੂੰ ਸਨਮਾਨ ਦੇਣ ਵਾਲਾ, ਜਿਹਦੇ ਕਰਕੇ ਫਕੀਰੀ ਦਾ ਮਾਨ ਵਧਦਾ। ਪੇਸ਼ੇ ਉਹ ਕਾਰ ਜੁਮਲਾ ਜਾਂ ਬਾਜ਼ੀ, ਜਿਹਦੇ ਸਾਹਮਣੇ ਸਾਰਾ ਕੁਝ ਵਾਰ ਦੇਣ ਨੂੰ ਜੀ ਕਰਦਾ। ਤਾਲਵੇ ਖਾ ਕੇ ਉਹ ਚੇ ਖਾਸੋ ਚੇ ਆਮ, ਜਿਹਦੇ ਚਰਨਾਂ ਦੀ ਖਾਕ ਨੂੰ ਵੱਡੇ ਤੋਂ ਲੈ ਕੇ ਛੋਟੇ ਤੱਕ, ਆਮ ਤੋਂ ਲੈ ਕੇ ਖਾਸ ਤੱਕ ਸਾਰੇ ਲੋਚਦੇ ਨੇ। ਜੇ ਮਲਾਇਕ ਜੇ ਹਾਜ਼ਰਾਂ ਨੇ ਤਮਾਮ, ਚਾਹੇ ਕੋਈ ਗੁਪਤ ਸ਼ਕਤੀਆਂ ਨੇ ਤੇ ਚਾਹੇ ਕੋਈ ਹਾਜ਼ਰ ਸ਼ਕਤੀਆਂ, ਸਾਰੇ ਗੁਰੂ ਨਾਨਕ ਦੇ ਚਰਨਾਂ ਦੀ ਖਾਕ ਮੰਗਦੇ। ਹੱਕ ਚੋ ਖੁਦ ਵਾਸਿਫ਼ ਜੇ ਗੋਇਮ ਮਨ, ਮੈਂ ਕੀ ਆਖਾਂ, ਜਿਸ ਨੂੰ ਨਿਰੰਕਾਰ ਆਪ ਵੀ ਵਡਿਆਈ ਦਿੰਦਾ। ਡਰ ਰਹੇ ਵਸਵੇ ਹੋ ਚੇ ਪੋਇਮ ਮਨ, ਉਹਦੀ ਸਿਫਤ ਸਨਾਹ ਦੇ, ਉਹਦੀ ਵਡਿਆਈ ਦੇ ਰਾਹ ਤੇ ਮੈਂ ਕਿੰਨੇ ਕੁ ਕਦਮ ਚੱਲ ਸਕਾਂਗਾ, ਭਾਵ ਮੈਂ ਉਹਦੀ ਕਿੰਨੀ ਕੁ ਵਡਿਆਈ ਕਰ ਸਕਣਾ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ, ਸਦ ਹਜ਼ਾਰਾਂ ਮਰੀਦਸ਼ ਅਜ ਮਲਕੂਤ, ਦੇਵਤਿਆਂ ਵਿੱਚੋਂ ਜਿਹੜੇ ਉਹਦੇ ਮਰੀਦ ਨੇ, ਸਦ ਹਜ਼ਾਰਾਂ ਮਰੀਦਸ਼ ਅਜ ਨਾਸੂਤ,
ਧਰਤੀ ਦੇ ਜੀਵ ਕਿਤਨੇ ਉਹਦੇ ਹਜ਼ਾਰਾਂ ਹੀ ਉਹਦੇ ਮੁਰੀਦ ਨੇ। ਹਮਾ ਜ਼ਬਰੂਤੀਆਂ ਫਿਦਾਏ ਉਹ, ਜ਼ਬਰਦਸਤ ਤਾਕਤਾਂ ਦੇ ਮਾਲਕ ਉਹਦੇ ਤੋਂ ਕੁਰਬਾਨ ਹੋਣ ਫਿਰਦੇ ਨੇ। ਹਮਾ ਲਾਹੂਤੀਆਂ ਬਾਪਾਏ ਹੋ, ਸਾਰੇ ਫਰਿਸ਼ਤੇ ਤੇ ਦੈਵੀ ਸ਼ਕਤੀਆਂ ਉਹਦੇ ਚਰਨਾਂ ਦੀ ਖਾਕ ਨੇ। ਉਸ ਗੁਰੂ ਨਾਨਕ ਦੀ ਬਰਾਬਰੀ ਕੌਣ ਕਰ ਸਕਦਾ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ ਜਾਣਿਆ। ਇਹ ਗੱਲ ਵੱਖਰੀ, ਭਾਗਾਂ ਵਾਲਿਆਂ ਨੇ ਸਮਝਿਆ। ਜੇ ਸਮਝ ਆ ਗਈ ਤੇ ਭੈਣ ਨਾਨਕੀ ਨੂੰ ਵੀ ਆ ਗਈ, ਨਹੀਂ ਸਮਝ ਆਈ ਤੇ ਕਿੰਨੀ ਦੇਰ ਤੱਕ ਪਿਤਾ ਕਲਿਆਣ ਰਾਏ ਨੂੰ ਨਹੀਂ ਆਈ। ਬਾਪ ਪੁੱਤਰ ਸਮਝਦਾ ਤੇ ਉਥੋਂ ਦਾ ਹਾਕਮ ਉਹ ਗੁਰੂ ਨਾਨਕ ਨੂੰ ਗੁਰੂ ਸਮਝਦਾ, ਰਾਏ ਬੁਲਾਰ ਗੁਰੂ ਨਾਨਕ ਨੂੰ ਪਛਾਣਦਾ, ਉਹ ਗੁਰੂ ਸਮਝਦਾ ਕਿਉਂਕਿ ਉਹਦੇ ਕੋਲ ਵੇਖਣ ਵਾਲੀ ਅੱਖ ਹੈ। ਗੁਰੂ ਨਾਨਕ ਨੂੰ ਸਮਝਣ ਵਾਲੇ ਕੰਨ ਨੇ, ਗੁਰੂ ਨਾਨਕ ਦੀ ਗੱਲ ਸੁਣਨ ਵਾਲਾ ਮਨ ਹੈ, ਤੇ ਜਿਨ੍ਹਾਂ ਕੋਲ ਗੁਰੂ ਨਾਨਕ ਨੂੰ ਸੁਣਨ ਵਾਲੇ ਕੰਨ ਨੇ, ਗੁਰੂ ਨਾਨਕ ਨੂੰ ਸਮਝਣ ਵਾਲੀ ਬੁੱਧੀ ਹੈ, ਗੁਰੂ ਨਾਨਕ ਨੂੰ ਵੇਖਣ ਵਾਲੀ ਅੱਖ ਹੈ, ਉਹਨਾਂ ਨੇ ਵੇਖਿਆ ਗੁਰੂ ਨਾਨਕ ਕਿਤਨਾ ਮਹਾਨ ਹੈ। ਉਹਨਾਂ ਨੇ ਵੇਖਿਆ ਤੇ ਆਖਿਆ ਵੀ ਇਹ ਜ਼ਾਹਿਰ ਪੀਰ ਜਗਤ ਗੁਰ ਬਾਬਾ, ਉਹਨਾਂ ਦੇ ਸਾਹਮਣੇ ਗੁਰੂ ਨਾਨਕ ਜਿਸ ਵੇਲੇ ਆਏ ਨੇ ਉਹਨਾਂ ਦੇ ਸਿਰ ਨੇ ਆ ਗਏ ਨੇ। ਸੰਸਾਰ ਭਰ ਦੇ ਵੱਡੇ ਵੱਡੇ ਤੀਰਥਾਂ ਤੇ, ਚਾਹੇ ਉਹ ਗੰਗਾ ਦੇ ਬਨਾਰਸ ਵਰਗੇ ਮਹਾਨ ਸਥਾਨ ਤੇ ਚਾਹੇ ਉਹ ਬਗਦਾਦ ਦੇ ਵੱਡੇ ਵੱਡੇ ਸਥਾਨ, ਹਰ ਧਰਮ ਦੇ ਸਥਾਨਾਂ ਨੇ ਗੁਰੂ ਨਾਨਕ ਨੂੰ ਸਤਿਕਾਰੇ, ਕਿਉਂਕਿ ਹਰ ਧਰਮ ਸਥਾਨ ਤੇ ਗੁਰੂ ਨਾਨਕ ਨੇ ਪਖੰਡ ਦੀ ਨਿਖੇਧੀ ਕਰਕੇ ਨਿਰੰਕਾਰ ਨਾਲ ਸੱਚੇ ਮਨੋਂ ਹੋ ਕੇ ਜੁੜਨ ਦੀ ਪ੍ਰੇਰਨਾ ਬਖਸ਼ਿਸ਼ ਕੀਤੀ। ਨੇਚਲ ਨੀਓ ਤਰੇ ਤਰਾਇਓ ਸਾਧ ਸੰਗਤ ਸੱਚ ਖੰਡ ਸਮੇਓ। ਫਿਰ ਗੁਰੂ ਨਾਨਕ ਨੇ ਸਵਰਗ ਨਾਲ ਜੋੜਿਆ। ਲੋਕ ਕਿਸੇ ਹੋਰ ਸਵਰਗ ਦੀ ਕਾਮਨਾ ਕਰਦੇ ਹੋਣਗੇ, ਗੁਰੂ ਨਾਨਕ ਨੇ ਧਰਤੀ ਤੇ ਸਤਸੰਗਤ ਦਾ ਸਵਰਗ ਬਣਾ ਦਿੱਤਾ ਤੇ ਸਤਸੰਗਤ ਦੀ ਨੇਚਲ ਨੀਂਹ ਉਤਰਾ ਦਿੱਤੀ, ਸਤਸੰਗਤ ਦੇ ਰਾਹੀਂ ਨਾਮ ਨਾਲ ਜੋੜ ਦਿੱਤਾ, ਪ੍ਰਭੂ ਨਾਲ ਜੋੜ ਦਿੱਤਾ, ਪ੍ਰਭੂ ਤੋਂ ਦੂਰੀਆਂ ਮਿਟ ਗਈਆਂ, ਬੁੱਧੀ ਚ ਪ੍ਰਕਾਸ਼ ਹੋ ਗਿਆ, ਗੁਰਮਤ ਦਾ ਪ੍ਰਕਾਸ਼ ਹੋ ਗਿਆ, ਦੁਰਮਤ ਖਤਮ ਹੋ ਗਈ, ਪ੍ਰਭੂ ਤੋਂ ਦੂਰੀ ਮਿਟਦੀ ਚਲੀ ਗਈ। ਉਸ ਅਵਸਥਾ ਦਾ ਮਹਾਰਾਜ ਸੱਚੇ ਪਾਤਸ਼ਾਹ ਧੰਨਵਾਦ ਤੇ ਜ਼ਿਕਰ ਸ਼ੁਕਰਾਨਾ ਗੁਰੂ ਨਾਨਕ ਦਾ ਕਰਦੇ ਨੇ। ਬੁੱਧ ਪ੍ਰਕਾਸ਼ ਪਈ, ਮਤ ਪੂਰੀ, ਸਮਝ ਪੂਰੀ ਹੋ ਗਈ, ਮੁਕੰਮਲ ਹੋ ਗਈ, ਤਾਂ ਤੇ ਬਿਨਸੀ ਦੁਰਮਤ ਦੂਰੀ, ਗੁਰੂ ਨਾਨਕ ਦੀ ਕਿਰਪਾ ਦੇ ਨਾਲ ਨਿਰੰਕਾਰ ਤੋਂ ਦੂਰੀ ਮਿਟ ਗਈ ਹੈ, ਦੁਰਮਤ ਖਤਮ ਹੋ ਗਈ। ਐਸੀ ਗੁਰਮਤ ਪਾਈ ਅਲੇ, ਇਸ ਦਰ ਤੋਂ ਗੁਰੂ ਨਾਨਕ ਦੇ ਦਰ ਤੋਂ ਐਸੀ ਪਿਆਰੀ ਗੁਰਮਤ ਪ੍ਰਾਪਤ ਹੋਈ ਏ, ਬੂਡਤ ਘੋਰ ਅੰਧ ਪੂਪ ਮੈਂ ਨਿਕਸਿਓ ਮੇਰੇ ਭਾਈ ਰੇ। ਸੰਸਾਰ ਜਿਹੜਾ ਅੰਨੇ ਖੂਹ ਵਾਂਗੂ ਸੰਸਾਰ ਚ ਡੁੱਬਦਾ ਪਿਆ ਸੀ, ਬਚ ਗਿਆ। ਮਹਾ ਗਾਹ ਅਗਨ ਕਾ ਸਾਗਰ, ਸੜਦੇ ਬਲਦੇ ਸੰਸਾਰ ਅਗਨ ਦੇ ਸਾਗਰ ਵਿੱਚ, ਗੁਰ ਬੋਹਿਤ ਤਾਰੇ ਰਤਨਾਗਰ, ਗੁਰੂ ਜਹਾਜ਼ ਬਣ ਕੇ ਬੌੜੇ ਆਏ ਤੇ ਹੁਣ ਤਾਂ ਇਹੀ ਤਪਦਾ ਸੜਦਾ ਸੰਸਾਰ, ਤਪਦਾ ਸੜਦਾ ਨਹੀਂ ਜਾਪਦਾ ਬਲਕਿ ਰਤਨਾਂ ਦੀ ਖਾਣ ਜਾਪਦਾ। ਇਸੇ ਸੰਸਾਰ ਦੇ ਵਿੱਚੋਂ ਬੇਅੰਤ ਸੁੱਖਾਂ ਦੇ ਰਤਨ ਪ੍ਰਾਪਤ ਹੋ ਰਹੇ ਨੇ। ਦੁੱਤਰ ਅੰਧ ਬਿਖਮ ਇਹ ਮਾਇਆ, ਸੰਸਾਰ ਤੇ ਮਾਇਆ ਦਾ ਪਹਿਰਾ ਹੈ ਤੇ ਲੋਕਾਂ ਦੇ ਚਾਰ ਕਦਮ ਚੱਲਣੇ ਔਖੇ ਹੋਏ, ਮਾਇਆ ਦੇ ਬੰਧਨ ਚ ਬੰਨੇ ਹੋਏ ਲੋਕ, ਅੰਨੇ ਹੋਏ ਲੋਕ, ਹਨੇਰੇ ਚ ਹੱਥ ਮਾਰਦੇ ਫਿਰਦੇ ਨੇ, ਅਗਿਆਨ ਦੇ ਹਨੇਰੇ ਚ ਭਟਕਦੇ ਫਿਰਦੇ ਨੇ, ਪਰ ਗੁਰੂ ਨਾਨਕ ਦੀ ਗੱਲ ਜਿਨ੍ਹਾਂ ਨੇ ਸੁਣ ਲਈ, ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ, ਤਨ ਰਸਤੇ ਦੀ ਸਮਝ ਆ ਗਈ, ਪਤਾ ਲੱਗ ਗਿਆ ਕਿਵੇਂ ਜੀਣਾ। ਬਾਜੋਂ ਗੁਰੂ ਤਾਂ ਬੰਦਾ ਵਿਕਾਰਾਂ ਦਾ ਗਰਸਿਆ ਹੋਇਆ, ਬੁਰਾਈਆਂ ਵਾਲੇ ਪਾਸੇ ਫਸਿਆ ਹੋਇਆ। ਬਾਬਰ ਕਹਿੰਦਾ ਨਾ, ਸ਼ਰਾਬ ਦਾ ਪਿਆਲਾ ਅੱਗੇ ਰੱਖ ਕੇ ਕਹਿੰਦਾ ਲਓ, ਤਨ ਗੁਰੂ ਨਾਨਕ ਕਹਿੰਦੇ ਨੇ ਨਾ, ਇਹ ਤਾਂ ਬੰਦੇ ਨੂੰ ਵਿਗਾੜਨ ਵਾਲੀ ਚੀਜ਼, ਇਹ ਕਿਸੇ ਕੰਮ ਦੀ ਚੀਜ਼ ਨਹੀਂ, ਛੱਡ ਦੇ ਇਸ ਨੂੰ। ਕਹਿੰਦਾ ਮੇਰੇ ਉਸਤਾਦ ਨੇ ਆਖਿਆ, ਬਾਬਰ ਬਾਇਸ਼ ਕੋਸ਼ ਕੇ ਆਲਮ ਦੁਬਾਰਾ ਨੇ, ਧੰਨ ਗੁਰੂ ਨਾਨਕ ਕਹਿੰਦੇ ਨੇ ਤੇਰੇ ਉਸਤਾਦ ਨੇ ਗਲਤ ਕਿਹਾ ਹੈ ਜਾਂ ਤੂੰ ਗਲਤ ਸਮਝੇ। ਇਹ ਵੀ ਕੋਈ ਗੱਲ ਹੈ ਕਿ ਬਾਬਰ ਮੌਜ ਕਰ ਲੈ, ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਤੈਨੂੰ ਮੈਂ ਇੱਕ ਗੱਲ ਦੱਸਣਾ, ਇਸ ਗੱਲ ਨੂੰ ਥੋੜਾ ਜਿਹਾ ਠੀਕ ਕਰ। ਕਿਵੇਂ? ਧੰਨ ਗੁਰੂ ਨਾਨਕ ਕਹਿੰਦੇ ਨੇ ਬਾਬਰ ਬਾਹੋਸ਼ ਬਾਸ਼ ਕੇ ਆਲਮ ਦੁਬਾਰਾ ਨੇ, ਲੁੱਟਣ ਮਾਰਨ ਤਬਾਹ ਕਰਨ ਤੇ ਲੋਕਾਂ ਨੂੰ ਦੁਖੀ ਕਰਨਾ ਤੇਰਾ ਜੀਵਨ ਨਹੀਂ ਹੋਣਾ ਚਾਹੀਦਾ, ਐਸ਼ ਪ੍ਰਸਤੀ ਜੀਵਨ ਨਹੀਂ ਹੋਣਾ ਚਾਹੀਦਾ, ਹੋਸ਼ ਨਾਲ ਜੀਣਾ, ਸਮਝ ਨਾਲ ਜੀਣਾ। ਬਾਬਰ ਬਾਹੋਸ਼ ਬਾਸ਼ ਕੇ ਆਲਮ ਦੁਬਾਰਾ ਨੇ, ਹੋਸ਼ ਨਾਲ ਜੀ, ਜ਼ਿੰਦਗੀ ਦੁਬਾਰਾ ਨਹੀਂ ਮਿਲਦੀ। ਗੁਰੂ ਨਾਨਕ ਜੀਵਨ ਬਦਲ ਦਿੰਦੇ, ਹੋਸ਼ ਵਿੱਚ ਲੈ ਆਉਂਦੇ ਨੇ ਬਦਮਸਤ ਬੰਦੇ ਨੂੰ, ਖਰਮਸਤੀਆਂ ਕਰਦੇ ਬੰਦੇ ਨੂੰ ਹੋਸ਼ 'ਚ ਝਟਕਾ ਦੇ ਕੇ, ਹੋਸ਼ 'ਚ ਲਿਆ ਕੇ ਪਾਪਾਂ ਤੋਂ ਵਰਜ ਕੇ ਸੇਵਾ ਤੇ ਪਰਪਕਾਰ ਵਾਲੇ ਪਾਸੇ ਲਾਉਂਦੇ ਨੇ, ਬੁੱਧੀ 'ਚ ਪ੍ਰਕਾਸ਼ ਬਖਸ਼ਿਸ਼।

ਮਹਾਰਾਜ ਦੇ ਦਰਬਾਰ ਵਿੱਚ ਤਾਊ ਸਰੰਦੇ ਤੇ ਰਬਾਬ ਵਜਾ ਕੇ ਇਹਨਾਂ ਰੀਤਾਂ ਦਾ ਕੀਰਤਨ ਸਤਿਗੁਰੂ ਦੀ ਹਜ਼ੂਰੀ 'ਚ ਹੁੰਦਾ ਰਿਹਾ। ਇਹ ਪੁਰਾਤਨ ਰੀਤ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਭੇਟ ਹੈ।

ਅੰਮ੍ਰਿਤ ਕੜਾ ਦੈਂਤਾਂ ਦੇ ਹੱਥ ਲੱਗ ਗਿਆ ਤਾਂ ਦੇਵਤੇ ਬੜੇ ਦੁਖੀ ਹੋਏ। ਸਾਰੇ ਦੇਵਤਿਆਂ ਨੇ ਵਿਸ਼ਨੂੰ ਭਗਵਾਨ ਨੂੰ ਬੇਨਤੀ ਕੀਤੀ, ਐ ਭਗਵਾਨ ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਵਿੱਚ ਹੈ, ਜੇ ਨਾ ਪੀ ਲਿਆ ਇਹ ਅਮਰ ਹੋ ਜਾਣਗੇ ਤੇ ਸਾਨੂੰ ਇਹਨਾਂ ਨੇ ਫਿਰ ਜਿਉਣ ਨਹੀਂ ਦੇਣਾ। ਪਰ ਦੈਂਤਾਂ ਦੇ ਕੋਲੋਂ ਅੰਮ੍ਰਿਤ ਦਾ ਕੜਾ ਲੈਣਾ ਬੜਾ ਔਖਾ ਸੀ, ਤਾਂ ਵਿਸ਼ਨੂੰ ਭਗਵਾਨ ਨੇ ਮੋਹਣੀ ਦਾ ਰੂਪ ਧਾਰਿਆ, ਔਰਤ ਦਾ ਐਸਾ ਸੋਹਣਾ ਰੂਪ ਧਾਰਿਆ, ਉਸ ਰੂਪ ਤੇ ਇਹ ਸਾਰੇ ਦੈਂਤ ਇੰਨੇ ਮੋਹਿਤ ਹੋਏ ਕਿ ਆਪਣੇ ਹੱਥੋਂ ਅੰਮ੍ਰਿਤ ਦਾ ਕੜਾ ਗੁਆ ਬੈਠੇ। ਵਿਸ਼ਨੂੰ ਭਗਵਾਨ ਨੇ ਮੋਹਣੀ ਦੇ ਰੂਪ ਵਿੱਚ ਅੰਮ੍ਰਿਤ ਦਾ ਕੜਾ ਦੈਂਤਾਂ ਕੋਲੋਂ ਲੈ ਲਿਆ, ਦੇਵਤਿਆਂ ਨੂੰ ਅੰਮ੍ਰਿਤ ਪਿਆਇਆ ਤੇ ਦੈਂਤਾਂ ਨੂੰ ਸਮੁੰਦਰ ਦਾ ਪਾਣੀ। ਜਿਹੜਾ ਅੰਮ੍ਰਿਤ ਬਚਿਆ ਉਹਨੂੰ ਸੱਚਖੰਡ ਲਿਜਾਇਆ ਗਿਆ। ਇਸ ਤਰ੍ਹਾਂ ਸਤਯੁਗ ਵਿੱਚ ਸਮੁੰਦਰ ਨੂੰ ਰਿੜਕ ਕੇ ਅੰਮ੍ਰਿਤ ਦਾ ਕੜਾ ਪ੍ਰਾਪਤ ਕੀਤਾ, ਦੇਵਤਿਆਂ ਨੂੰ ਪਿਆਇਆ ਤੇ ਦੈਂਤਾਂ ਦੇ ਨਾਲ ਛਲ ਕੀਤਾ ਗਿਆ।

ਗੁਰਬਾਣੀ ਤੋਂ ਬਾਅਦ ਆਪਾਂ ਕੋਈ ਗੱਲ ਨਹੀਂ ਕਰਨੀ। ਇਸ ਗੱਲ ਨੂੰ ਗੁਰਬਾਣੀ ਵਿੱਚ ਸਾਹਿਬ ਜੀ ਬਿਆਨ ਕਰਦੇ ਨੇ, ਮਾਂ ਧਾਣਾ ਪਰਬਤ ਕਰ ਰਿੜਕਿਓ, ਪਰਬਤ ਨੂੰ ਮਧਾਣਾ ਬਣਾ ਕੇ ਜਿਸ ਤਰ੍ਹਾਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ, ਇਸੇ ਤਰ੍ਹਾਂ ਗੁਰੂ ਨੇ ਸ਼ਬਦ ਨੂੰ ਰਿੜਕਿਆ। ਸੱਤ ਯੁੱਗ ਬੀਤੇ ਆ, ਤ੍ਰੇਤਾ ਯੁੱਗ ਆਇਆ, ਸ੍ਰੀ ਰਾਮ ਚੰਦਰ ਦਾ ਅਵਤਾਰ ਹੋਇਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ। ਬਨਵਾਸ ਵੇਲੇ ਸੀਤਾ ਜੀ ਦਾ ਹਰਨ ਕਰਕੇ ਰਾਵਣ ਲੈ ਗਿਆ। ਰਾਵਣ ਨੂੰ ਮਾਰ ਕੇ ਸ੍ਰੀ ਰਾਮ ਚੰਦਰ ਜੀ ਸੀਤਾ ਵਾਪਸ ਲੈ ਕੇ ਆਏ। ਬਨਵਾਸ ਪੂਰਾ ਹੋ ਗਿਆ। ਸ੍ਰੀ ਰਾਮ ਚੰਦਰ ਆਪਣੀ ਨਗਰੀ ਅਯੁੱਧਿਆ ਵਾਪਸ ਆ ਗਏ। ਰਾਮ ਰਾਜ ਸ਼ੁਰੂ ਹੋ ਗਿਆ। ਇੱਕ ਦਿਨ ਦੀ ਗੱਲ ਹੈ, ਅਯੁੱਧਿਆ ਦੇ ਵਿੱਚ ਇੱਕ ਧੋਬੀ ਰਹਿੰਦਾ ਸੀ। ਇਸ ਧੋਬੇ ਦੀ ਘਰਵਾਲੀ ਇੱਕ ਰਾਤ ਬਾਹਰ ਰਹੀ, ਸਵੇਰੇ ਘਰ ਆਈ ਤਾਂ ਉਸ ਵਕਤ ਉਸ ਧੋਬੀ ਨੇ ਕਿਹਾ, ਮੈਂ ਤੈਨੂੰ ਆਪਣੇ ਘਰ ਨਹੀਂ ਰੱਖਣਾ। ਲੋਕਾਂ ਨੇ ਸਮਝਾਇਆ, ਝਗੜਾ ਨਾ ਕਰ, ਤੇਰੀ ਘਰਵਾਲੀ ਕਿਸੇ ਮਾੜੇ ਪਾਸੇ ਨਹੀਂ ਗਈ, ਇਹ ਸੀਤਾ ਜੀ ਦੀ ਸੇਵਾ ਕਰਨ ਗਈ ਸੀ। ਇਹਨੂੰ ਇੱਕ ਰਾਤ ਬਾਹਰ ਰਹਿਣ ਦੀ ਇੰਨੀ ਸਜ਼ਾ ਨਾ ਦੇ, ਇਹਨੂੰ ਘਰ ਰੱਖ ਲੈ। ਪਰ ਉਹ ਧੋਬੀ ਨਾ ਮੰਨੇ, ਕਹਿਣ ਲੱਗਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀਏ, ਮੈਨੂੰ ਕੀ ਪਤਾ ਕਿੱਥੇ ਰਹੀ, ਮੈਂ ਤੇ ਨਾਲ ਨਹੀਂ ਸੀ, ਮੈਂ ਇਸ ਨੂੰ ਘਰ ਨਹੀਂ ਰੱਖਣਾ, ਨਾਲੇ ਮੈਂ ਕੋਈ ਰਾਮ ਚੰਦਰ ਨਹੀਂ ਜਿਹਨੇ ਇੰਨਾ ਸਮਾਂ ਪਰਾਏ ਮਰਦ ਰਾਵਣ ਕੋਲ ਰਹਿਣ ਵਾਲੀ ਸੀਤਾ ਨੂੰ ਅਪਣਾ ਲਿਆ, ਮੈਂ ਇਸ ਨੂੰ ਆਪਣੇ ਕੋਲ ਨਹੀਂ ਰੱਖਣਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀ। ਇਸ ਗੱਲ ਦਾ ਪਤਾ ਜਦੋਂ ਸ੍ਰੀ ਰਾਮ ਚੰਦਰ ਨੂੰ ਲੱਗਾ ਕਿ ਲੋਕਾਂ ਨੂੰ ਮੇਰੀ ਪਤਨੀ ਸੀਤਾ ਤੇ ਸ਼ੱਕ ਹੈ ਕਿ ਇਹ ਪਵਿੱਤਰ ਨਹੀਂ, ਸ੍ਰੀ ਰਾਮ ਚੰਦਰ ਨੇ ਸੀਤਾ ਜੀ ਨੂੰ ਬਨਵਾਸ ਦੇ ਦਿੱਤਾ। ਸੀਤਾ ਜੀ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਰਹਿਣ ਲੱਗ ਪਏ। ਬਾਲਮੀਕ ਦੇ ਆਸ਼ਰਮ ਵਿੱਚ ਸੀਤਾ ਜੀ ਨੇ 2 ਬੱਚਿਆਂ ਨੂੰ ਜਨਮ ਦਿੱਤਾ, ਲਵ ਤੇ ਕੁਸ਼ ਨੂੰ। ਇਹ ਦੋਨੋਂ ਲੜਕੇ ਵੱਡੇ ਹੋਏ। ਉਧਰ ਸ੍ਰੀ ਰਾਮ ਚੰਦਰ ਨੇ ਯੱਗ ਸ਼ੁਰੂ ਕੀਤਾ ਅਤੇ ਚੱਕਰਵਰਤੀ ਰਾਜਾ ਬਣਨ ਵਾਸਤੇ ਆਪਣਾ ਘੋੜਾ ਛੱਡਿਆ। ਇਹ ਘੋੜਾ ਛੱਡਣਾ ਇਹ ਹੁੰਦਾ ਕਿ ਜਿਹੜਾ ਰਾਜਾ ਆਪਣਾ ਘੋੜਾ ਛੱਡਦਾ, ਜਿਸ ਜਿਸ ਜਗ੍ਹਾ ਉਹ ਘੋੜਾ ਤੁਰ ਜਾਵੇ, ਜੇ ਉਸ ਘੋੜੇ ਨੂੰ ਰੋਕਦਾ ਕੋਈ ਨਹੀਂ, ਉਸ ਜਗ੍ਹਾ ਦਾ ਮਾਲਕ ਘੋੜੇ ਵਾਲਾ ਰਾਜਾ ਹੋ ਜਾਂਦਾ। ਹੁਣ ਸ੍ਰੀ ਰਾਮ ਚੰਦਰ ਦੇ ਘੋੜੇ ਨੂੰ ਕਿਸ ਰੋਕਣਾ ਸੀ, ਪਰ ਜਦੋਂ ਇਹ ਘੋੜਾ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਕੋਲ ਪਹੁੰਚਿਆ ਤਾਂ ਇੱਥੇ ਦੋਨੋਂ ਭਰਾ ਲਵ ਤੇ ਕੁਸ਼ ਖੇਡਦੇ ਪਏ ਸਨ। ਉਹਨਾਂ ਦੋਨਾਂ ਭਰਾਵਾਂ ਨੇ ਇਸ ਘੋੜੇ ਨੂੰ ਫੜ ਲਿਆ।

ਲਵ ਤੇ ਕੁਛ ਨਹੀਂ। ਸ੍ਰੀ ਰਾਮ ਚੰਦਰ ਦੇ ਛੱਡੇ ਹੋਏ ਘੋੜੇ ਨੂੰ ਫੜ ਲਿਆ, ਪਿੱਛੇ ਸੈਨਾ ਸੀ। ਸੈਨਾਪਤੀ ਨੇ ਕਿਹਾ, ਬੱਚਿਓ ਘੋੜਾ ਛੱਡ ਦਿਓ। ਪਰ ਦੋਨੋਂ ਭਰਾ ਕਹਿਣ ਲੱਗੇ, ਛਤਰੀ ਹਾਂ, ਇਸ ਤਰ੍ਹਾਂ ਦੇ ਘੋੜਾ ਛੱਡਦੇ ਨਹੀਂ, ਜੇ ਹਿੰਮਤ ਹੈ ਤੇ ਛਡਾ ਲਓ। ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਵਿੱਚ ਦੋਨਾਂ ਭਰਾਵਾਂ ਨੇ ਸੈਨਾ ਦਾ ਬੁਰੀ ਤਰ੍ਹਾਂ ਨਾਸ ਕੀਤਾ, ਇੱਥੋਂ ਤੱਕ ਹਨੂਮਾਨ ਨੂੰ ਵੀ ਦਰਖਤ ਦੇ ਨਾਲ ਬੰਨ ਦਿੱਤਾ। ਲਛਮਣ ਵਰਗੇ ਯੋਧੇ ਵੀ ਦੋਨਾਂ ਭਰਾਵਾਂ ਤੇ ਕਾਬੂ ਨਾ ਪਾ ਸਕੇ। ਅਖੀਰ ਸ੍ਰੀ ਰਾਮ ਚੰਦਰ ਨੂੰ ਆਪ ਲੜਨ ਵਾਸਤੇ ਆਉਣਾ ਪਿਆ। ਇਸ ਲੜਾਈ ਦੇ ਵਿੱਚ ਸ੍ਰੀ ਰਾਮ ਚੰਦਰ ਮੁਰਸ਼ਿਦ ਹੋ ਗਏ। ਤਾਂ ਉਸ ਵਕਤ ਸੀਤਾ ਜੀ ਨੂੰ ਪਤਾ ਲੱਗਾ, ਉਹਨਾਂ ਆ ਕੇ ਕਿਹਾ, ਬੱਚਿਓ ਇਹੋ ਹੀ ਤੁਹਾਡੇ ਪਿਤਾ ਸ੍ਰੀ ਰਾਮ ਚੰਦਰ ਹਨ। ਉਦੋਂ ਪਤਾ ਲੱਗਾ ਕਿ ਸ੍ਰੀ ਰਾਮ ਚੰਦਰ ਇਹੋ ਹੀ ਨੇ ਜਿਹੜੇ ਸਾਡੇ ਪਿਤਾ ਨੇ। ਤਾਂ ਲਿਖਿਆ, ਉਸ ਵਕਤ ਅੰਮ੍ਰਿਤ ਦਾ ਘੜਾ ਫਿਰ ਦੁਬਾਰਾ ਮੰਗਾਇਆ ਗਿਆ। ਉਸ ਅੰਮ੍ਰਿਤ ਦੇ ਨਾਲ ਸ੍ਰੀ ਰਾਮ ਚੰਦਰ ਅਤੇ ਬਾਕੀਆਂ ਨੂੰ ਸੁਰਤ ਵਿੱਚ ਲਿਆਂਦਾ। ਜਿਹੜਾ ਅੰਮ੍ਰਿਤ ਬਚਿਆ, ਜਗ੍ਹਾ ਪੁੱਟ ਕੇ ਉਸ ਨੂੰ ਦੱਬ ਦਿੱਤਾ ਗਿਆ। ਤ੍ਰੇਤੇ ਵਿੱਚ ਇਹ ਅੰਮ੍ਰਿਤ ਇਸ ਤਰ੍ਹਾਂ ਪ੍ਰਾਪਤ ਕੀਤਾ ਤੇ ਲਿਖਿਆ ਕਿ ਜਿਸ ਜਗ੍ਹਾ ਇਹ ਅੰਮ੍ਰਿਤ ਦਾ ਕੜਾ ਦੱਬਿਆ ਗਿਆ, ਕਲਯੁਗ ਦੇ ਵਿੱਚ ਇਹ ਜਗ੍ਹਾ ਪ੍ਰਗਟ ਹੋਈ। ਇਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਆ ਕੇ ਚਰਨ ਪਾਏ ਔਰ ਇਸ ਜਗ੍ਹਾ ਨੂੰ ਅੱਜ ਕੱਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕਰਕੇ ਵੀ ਯਾਦ ਕੀਤਾ ਜਾਂਦਾ ਹੈ।

ਦੁਆਪਰ ਯੁੱਗ ਆਇਆ, ਦੁਆਪਰ ਯੁੱਗ ਬੀਤ ਗਿਆ, ਕਲਯੁੱਗ ਆਇਆ, ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ। ਆਓ ਹੁਣ ਗੁਰਮਤ ਅਨੁਸਾਰ ਅੰਮ੍ਰਿਤ ਬਾਰੇ ਵਿਚਾਰ ਕਰਦੇ, ਕਿਉਂਕਿ ਹਰ ਪੱਖ ਦੇਖ ਕੇ ਫੇਰ ਚੱਲਣਾ ਚਾਹੀਦਾ, ਤਾਂ ਆਨੰਦ ਔਰ ਸਮਝ ਪੂਰੀ ਆਉਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਸੁਲਤਾਨਪੁਰ ਲੋਧੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਰਹਿਣਾ ਸ਼ੁਰੂ ਕੀਤਾ, ਰੋਜ ਅੰਮ੍ਰਿਤ ਵੇਲੇ ਨਦੀ ਤੇ ਇਸ਼ਨਾਨ ਕਰਨ ਜਾਂਦੇ ਨੇ, ਅੱਜ ਵੀ ਇਸ਼ਨਾਨ ਕਰਨ ਗਏ। ਸੇਵਕ ਖਲੋਤਾ ਦੇਖ ਰਿਹਾ, ਅਚਾਨਕ ਇਸ਼ਨਾਨ ਕਰਦੇ ਆ, ਧੰਨ ਗੁਰੂ ਨਾਨਕ ਸਾਹਿਬ ਨੇ ਪਾਣੀ ਦੇ ਵਿੱਚ ਐਸੀ ਝੁੱਬੀ ਲਾਈ ਕਿ ਦੁਬਾਰਾ ਉੱਤੇ ਨਹੀਂ ਆਏ। ਸਾਰੇ ਸੁਲਤਾਨਪੁਰ ਲੋਧੀ ਖਬਰ ਫੈਲ ਗਈ ਕਿ ਗੁਰੂ ਨਾਨਕ ਡੁੱਬ ਗਏ, ਪਰ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਬੇਬੇ ਨਾਨਕੀ, ਉਹ ਕਹਿਣ ਲੱਗੇ ਮੇਰਾ ਵੀਰ ਡੁੱਬਿਆ ਨਹੀਂ, ਕਿਉਂਕਿ ਮੇਰਾ ਵੀਰ ਤੇ ਡੁੱਬਦਿਆਂ ਨੂੰ ਤਾਰਨ ਵਾਸਤੇ ਆਇਆ। ਦੂਸਰੇ ਪਾਸੇ ਧੰਨ ਗੁਰੂ ਨਾਨਕ ਸਾਹਿਬ ਚੁੱਭੀ ਮਾਰੀ ਪਾਣੀ ਵਿੱਚ ਪਹੁੰਚ ਗਏ ਸੱਚਖੰਡ। ਅਕਾਲ ਪੁਰਖ ਦੇ ਸਾਹਮਣੇ ਖਲੋ ਕੇ ਹੱਥ ਜੋੜੇ ਤੇ ਨਾਲੇ

ਕੋਟ ਕਹਿੰਦੇ ਨੇ ਕਰੋੜ ਐ ਪਰਮੇਸ਼ਰ ਕਰੋੜਾਂ ਕਰੋੜਾਂ ਸਾਲ ਮੇਰੀ ਉਮਰ ਹੋਵੇ ਪਵਨ ਕਹਿੰਦੇ ਨੇ ਹਵਾ ਨੂੰ ਕਰੋੜਾਂ ਕਰੋੜਾਂ ਸਾਲ ਹਵਾ ਹੀ ਖਾਵਾਂ ਤੇ ਹਵਾ ਹੀ ਪੀਵਾਂ।

ਇਹ ਪੂਰਾ ਸ਼ਬਦ ਪੜਿਆ ਤੇ ਅਕਾਲ ਪੁਰਖ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ ਔਰ ਇਸ ਗੱਲ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੁਆਰਾ ਆ ਬਿਆਨ ਕੀਤਾ ਹੁਣ ਤੁਹਾਡੀ ਬੇਕਾਰ ਕਾਰੇ ਲਾਇਆ ਤੁਹਾਡੀ ਕਹਿੰਦੇ ਨੇ ਕੀਰਤਨ ਕਰਨ ਵਾਲਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੋਂ ਢਾਡੀ ਵਿਕਾਰ ਮੈਂ ਉਸ ਪਰਮੇਸ਼ਰ ਦਾ ਢਾਡੀ ਹਾਂ ਉਹਦਾ ਕੀਰਤਨ ਕਰਨ ਵਾਲਾ ਪਰ ਮੈਂ ਵਿਹਲਾ ਸੀ ਕਾਰੇ ਕਹਿੰਦੇ ਨੇ ਕੰਮ ਉਸ ਪਰਮੇਸ਼ਰ ਨੇ ਮੈਨੂੰ ਕੰਮ ਲਾ ਦਿੱਤਾ।

ਕਹਿ ਵਾਰ ਹੁਕਮ ਹੋਇਆ ਐ ਨਾਨਕ ਦਿਨ ਤੇ ਰਾਤ ਤੂੰ ਮੇਰਾ ਕੀਰਤਨ ਕਰਨਾ ਹੈ ਤੇ ਦੁਨੀਆਂ ਨੂੰ ਮੇਰੇ ਨਾਲ ਜੋੜਨਾ ਹੈ।

ਮੈਨੂੰ ਢਾਡੀ ਨੂੰ ਸੱਚੇ ਮਹਿਲ ਵਿੱਚ ਉਸ ਸੱਚੇ ਖਸਮ ਪਰਮੇਸ਼ਰ ਨੇ ਮੈਨੂੰ ਬੁਲਾਇਆ ਤੇ ਨਾਲੇ

ਕਾਲ ਯੁਗ ਵਿੱਚ ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਸੱਚਖੰਡ ਬੁਲਾ ਕੇ ਆਪ ਨਾਮ ਦਾ ਅੰਮ੍ਰਿਤ ਦਾ ਪਿਆਲਾ ਪਿਆਇਆ। ਧੰਨ ਗੁਰੂ ਨਾਨਕ ਸਾਹਿਬ ਆਪਣੀ ਬਾਣੀ।

ਧੰਨ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਗੱਦੀ ਤੇ ਬੈਠੇ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਆਨੰਦਪੁਰ ਸਾਹਿਬ ਛੱਡਿਆ ਇੱਕ ਗੁਫਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 11 ਮਹੀਨੇ 11 ਦਿਨ ਬੈਠੇ ਰਹੇ। 11 ਮਹੀਨੇ ਅਤੇ 11 ਦਿਨ ਜਦੋਂ ਹੋਏ, 11ਵੇਂ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਨੂੰ ਇੱਕ ਗੱਲ ਯਾਦ ਕਰਾਈ।

కలిగి తరు పాతశానికి అచేతో మేరా సిక్ కదీ కంగాల్ నీ హోయా నామ బాణీ నాల్ మాయా నాల్ హమేషా అమీర హై ఫిర్ ఏ జడా హై ఏ నామ బాణీ నాల్ వీ అమీర హై ఏ మాయా నాల్ వీ అమీర హై ਜੇ ਤੈਨੂੰ ਕੰਗਣ ਚੰਗੇ ਲੱਗੇ ਨੇ ਤੈਨੂੰ ਦੇ ਦਿਆਂਗੇ ਪਰ ਇੱਕ ਵਾਰੀ ਦਰਬਾਰ ਚ ਲੈ ਆ ਤਾਂ ਕਿ ਸਿੱਖ ਦੀ ਭਾਵਨਾ ਪੂਰੀ ਹੋ ਜਾਏ ਇਹ ਸੁਣ ਕੇ ਚੇਤੋ ਮਸੰਦ ਸੰਗਤ ਚ ਖਲੋ ਕੇ ਉੱਚੀ ਉੱਚੀ ਬੋਲਣ ਲੱਗ ਪਿਆ ਕਹਿਣ ਲੱਗਾ ਮਹਾਰਾਜ ਇਹ ਕੰਗਾਲ ਇਹ ਹੀਰਿਆਂ ਦੇ ਕੰਗਣ ਕਿਵੇਂ ਦੇ ਸਕਦਾ ਇਸ ਕੰਗਾਲ ਪਿੱਛੇ ਤੁਸੀਂ ਭਾਰੀ ਸੰਗਤ ਵਿੱਚ ਮੇਰੀ ਬੇਇੱਜ਼ਤੀ ਕਰਦੇ ਹੋ ਅਸੀਂ ਮਸੰਦ ਲੋਕ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕਰਦੇ ਹਾਂ ਗੁਰੂ ਘਰ ਵਾਸਤੇ ਦਸਵੰਦ ਲੈ ਕੇ ਆਉਂਦੇ ਹਾਂ ਤੇ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਹੋ ਇਸ ਝੂਠੇ ਤੇ ਕੰਗਾਲ ਸਿੱਖ ਪਿੱਛੇ ਜਦੋਂ ਇਹ ਗੱਲ ਕਹੀ ਤੇ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਸਨ ਤੋਂ ਉੱਠ ਕੇ ਖੜੇ ਹੋ ਗਏ ਸਾਹਿਬਾਂ ਦੇ ਚਿਹਰੇ ਤੇ ਸਖਤੀ ਦਾ ਰੰਗ ਆਇਆ ਚੇਤੋ ਮਸੰਦ ਨੇ ਸਿਰ ਤੇ ਪੱਗ ਬੰਨੀ ਸੀ ਸਾਹਿਬਾਂ ਸਿਰ ਤੇ ਹੱਥ ਮਾਰਿਆ ਚੇਤੋ ਮਸੰਦ ਦੀ ਪੱਗ ਥੱਲੇ ਡਿੱਗ ਪਈ ਤੇ ਵਿੱਚੋਂ ਹੀਰਿਆਂ ਵਾਲਾ ਕੰਗਣ ਵੀ ਬਾਹਰ ਜਾ ਪਿਆ ਚੇਤੋ ਦੀਆਂ ਅੱਖਾਂ ਨੀਵੀ ਧਰਤੀ ਵੇਲ ਨਹੀਂ ਦਿੰਦੀ ਕਿ ਗਰਕ ਹੋ ਜਾਏ ਸਾਹਿਬਾਂ ਨੇ ਉਸੇ ਵੇਲੇ ਪੰਜ ਸ਼ਸਤਰਧਾਰੀ ਸਿੰਘ ਬੁਲਾਏ ਤੇ ਕਿਹਾ ਜਾਓ ਚੇਤੋ ਦੇ ਘਰ ਚੇਤੋ ਦੇ ਘਰੋਂ ਸਿੰਘ ਦੂਸਰਾ ਕੰਗਣ ਵੀ ਕੱਢ ਲਿਆਏ ਸਿੱਖ ਦੀ ਭਾਵਨਾ ਪੂਰੀ ਹੋ ਗਈ ਪਰ ਕਲਗੀਧਰ ਪਾਤਸ਼ਾਹ ਦਾ ਮਨ ਇਹਨਾਂ ਮਸੰਦਾਂ ਵੱਲੋਂ ਉਚਾਟ ਹੋ ਗਿਆ ਕਿ ਇਹ ਜਿਹੜੇ ਮਸੰਦ ਨੇ ਇਹ ਅੰਮ੍ਰਿਤ ਛਕਣ ਦੇ

ਪੰਡਤਾਂ ਦੀ ਪ੍ਰੀਖਿਆ ਲਈ ਦੋ ਲੰਗਰ ਲਾਏ, ਇੱਕ ਵਿੱਚ ਮਾਸ ਬਣਾਇਆ, ਇੱਕ ਲੰਗਰ ਸਾਦਾ ਬਣਾਇਆ। ਤੇ ਸਾਹਿਬਾਂ ਨੇ ਕਿਹਾ ਜਿਹੜਾ ਮਾਸ ਵਾਲਾ ਲੰਗਰ ਛਕੇਗਾ ਉਹਨੂੰ ਬਹੁਤੀ ਮਾਇਆ ਮਿਲੇਗੀ, ਜਿਹੜਾ ਸਾਦਾ ਲੰਗਰ ਛਕੇਗਾ ਉਹਨੂੰ ਘੱਟ ਮਾਇਆ ਮਿਲੇਗੀ। ਮਾਸ ਖਾਣ ਦੇ ਨਾਲ ਸੋਨੇ ਦੀਆਂ ਮੋਹਰਾਂ ਜ਼ਿਆਦਾ ਮਿਲਣੀਆਂ ਨੇ। ਇਹ ਸੋਚ ਕੇ ਬਹੁਤੇ ਮਾਸ ਵਾਲੇ ਪਾਸੇ ਬੈਠ ਗਏ, ਸਾਦੇ ਪਾਸੇ ਘੱਟ ਬੈਠੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਨ੍ਹਾਂ ਨੇ ਸਾਦਾ ਲੰਗਰ ਖਾਧਾ ਉਹਨਾਂ ਪੰਡਤਾਂ ਨੂੰ ਚੋਖੀ ਮਾਇਆ ਦਿੱਤੀ, ਤੇ ਜਿਨ੍ਹਾਂ ਨੇ ਮਾਸ ਵਾਲਾ ਲੰਗਰ ਖਾਧਾ ਜਿੰਨੀ ਕਹੀ ਸੀ ਉਨੀ ਉਨੀ ਮਾਇਆ ਉਹਨਾਂ ਨੂੰ ਦਿੱਤੀ। ਪਰ ਇਹਨਾਂ ਵੱਲੋਂ ਵੀ ਮਨ ਉਦਾਸ ਹੋ ਗਿਆ ਕਿ ਜਿਹੜਾ ਆਦਮੀ ਮਾਇਆ ਬਦਲੇ ਆਪਣੇ ਧਰਮ ਤੇ ਪੱਕਾ ਨਹੀਂ ਰਹਿ ਸਕਦਾ।

ਸ਼ੰਭੂ ਚ ਲੈ ਗਏ ਕਿਰਪਾਨ ਮਾਰੀ ਸਿਰ ਵੱਢਿਆ ਲਹੂ ਨਾਲ ਭਰੀ ਹੋਈ ਕਿਰਪਾਨ ਲੈ ਕੇ ਜਦੋਂ ਸਾਹਿਬ ਜੀ ਵਾਪਸ ਆਏ ਲਹੂ ਭਰੀ ਕਿਰਪਾਨ ਦੇਖ ਕੇ ਜਿਹੜੇ ਬੈਠੇ ਸਨ ਉਹ ਸਾਰੇ ਕੰਬ ਗਏ ਜਿਹੜੇ ਦੂਰ ਦੂਰ ਬੈਠੇ ਸਨ ਉਹ ਉੱਠ ਉੱਠ ਕੇ

ਤੋਂ ਜ਼ਿਆਦਾ ਪੰਡਾਲ ਖਾਲੀ ਹੋ ਚੁੱਕਾ ਸੀ ਤੇ ਜਿਹੜੇ ਦੂਰ ਦੂਰ ਭੱਜ ਗਏ ਸਨ ਭੱਜੇ ਵੀ ਜਾ ਰਹੇ ਨੇ ਤੇ ਪਿੱਛੇ ਮੁੜ ਮੁੜ ਕੇ ਵੀ ਦੇਖਦੇ ਜਾਂਦੇ ਨੇ ਕੋਈ ਫੜਨ ਤੇ ਨਹੀਂ ਆ ਰਹੇ ਪਰ ਪੰਜਵੀਂ ਤੋਂ ਬਾਅਦ ਗੁਰੂ ਸਾਹਿਬ ਜੀ ਦੁਬਾਰਾ ਨਹੀਂ ਆਏ ਜਿਹੜੇ ਬੈਠੇ ਸਨ ਪਿਆਰ ਉਹ ਵੀ ਕਰਦੇ ਪਰ ਸਮਝ ਨਹੀਂ ਆਉਂਦੀ ਕਿ ਗੁਰੂ ਸਾਹਿਬ ਜੀ ਸਿਰ ਕਿਉਂ ਮੰਗਦੇ ਬੜੀ ਦੇਰ ਹੋ ਗਈ ਬੈਠੇ ਉਡੀਕਦੇ ਪਏ ਨੇ ਹੁਣ ਗੁਰੂ ਸਾਹਿਬ ਜੀ ਉਸ ਤੰਬੂ ਵਿੱਚੋਂ ਬਾਹਰ ਨਿਕਲੇ ਕਿਰਪਾਨ ਮਿਆਨ ਵਿੱਚ ਹੈ ਚਿਹਰੇ ਤੇ ਹੁਣ ਰੌਣਕ ਪਿਆਰ ਹੈ ਉਹ ਪੰਜੋ ਜਿਨ੍ਹਾਂ ਦੇ ਸਿਰ ਵੱਡੇ ਸਨ ਉਹ ਤੇ ਜਿਉਂਦੇ ਨੇ ਇੱਕ ਵਰਗੇ ਕੱਪੜੇ ਪਾਏ ਨੇ ਗਾਤਰੀ ਕਿਰਪਾਨ ਸੋਹਣੀਆਂ ਦਸਤਾਰਾਂ ਹੱਥਾਂ ਵਿੱਚ ਕੜੇ ਤੇੜ ਕਛਹਿਰੇ ਹੱਥ ਜੁੜੇ ਨੇ ਪੰਜੋ ਜਣੇ ਪਿੱਛੇ ਪਿੱਛੇ ਐਵੇਂ ਆ ਰਹੇ ਨੇ ਜਿਵੇਂ ਅੱਗੇ ਚੰਦ ਤੇ ਪਿੱਛੇ ਸਿਤਾਰੇ ਤੁਰੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਆਪਣੇ ਸਿੰਘਾਸਨ ਤੇ ਬੈਠ ਗਏ ਸਾਹਮਣੇ ਸਰਵਲੋਹ ਦਾ ਬਾਟਾ ਪਿਆ ਜਿਹਦੇ ਵਿੱਚ ਪਾਣੀ ਪਾਏ ਵਿਚਕਾਰ ਦੋ ਤਾਰਾ ਖੰਡਾ ਰੱਖੇ

ਹੋਣਿਕ ਵਿਚਾਰ ਹੈ ਕਿ ਗੁਰੂ ਸਾਹਿਬਾਂ ਨੇ ਉਹਨਾਂ ਪੰਜਾਂ ਨੂੰ ਨਾਮ ਦਿੱਤੇ ਦਿਆ ਰਾਮ ਨੂੰ ਦਿਆ ਸਿੰਘ ਸਿੰਘ ਨਾਮ ਉਦੋਂ ਦਿੱਤਾ ਜਦੋਂ ਉਹਨਾਂ ਅੰਮ੍ਰਿਤ ਛਕਿਆ ਤੇ ਜੇ ਕੋਈ ਬਗੈਰ ਅੰਮ੍ਰਿਤ ਛਕੇ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਆਪਣੇ ਨਾਮ ਦੇ ਨਾਲ ਸਿੰਘ ਲਫ਼ਜ਼ ਲਾਂਦਾ ਉਹ ਸਿੰਘ ਲਫ਼ਜ਼ ਮਾਤਾ ਪਿਤਾ ਦਾ ਦਿੱਤਾ ਹੋ ਸਕਦਾ ਹੈ ਗੁਰੂ ਵੱਲੋਂ ਸਿੰਘ ਲਫ਼ਜ਼ ਉਦੋਂ ਮਿਲੇਗਾ ਜਦੋਂ ਆਪਾਂ ਅੰਮ੍ਰਿਤ ਛਕਾਂਗੇ ਗੁਰੂ ਨੇ ਕਿੰਨੀ ਕਿਰਪਾ ਕੀਤੀ ਨਾ ਸਮੁੰਦਰ ਰਿੜਕਣ ਦੀ ਲੋੜ ਹੈ ਨਾ ਅਵਤਾਰ ਬਣਨ ਦੀ ਤੇ ਗੁਰੂ ਨਾਨਕ ਵਰਗਾ ਕੋਈ ਹੋ ਨਹੀਂ ਸਕਦਾ ਕਿ ਜਿਹਨੂੰ ਸੱਚਖੰਡ ਅਕਾਲ ਪੁਰਖ ਬੁਲਾ ਕੇ ਅੰਮ੍ਰਿਤ ਪਿਆਵੇ ਕਿੰਨੀ ਕਿਰਪਾ ਕੀਤੀ ਰਹਿਤ ਬਹਿਤ ਵਾਲੇ ਪੰਜ ਸਿੰਘਾਂ ਕੋਲ ਜਾਓ ਬੇਨਤੀ ਕਰੋ ਉਹ ਅੰਮ੍ਰਿਤ ਤਿਆਰ ਕਰਕੇ ਪਾਏ ਤੁਹਾਨੂੰ ਛਕਾ ਦੇਣਗੇ ਤੋ ਜਿਹਨੇ ਅੰਮ੍ਰਿਤ ਨਹੀਂ ਛਕਿਆ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਉਹਦਾ ਜੀਵਨ ਕਿਸੇ ਲੇਖੇ ਨਹੀਂ ਤੇ ਅੰਮ੍ਰਿਤ ਜਿਹੜਾ ਛਕ ਲੈਂਦਾ ਉਹਦੀ ਕੋਈ ਜਾਤ ਨਹੀਂ ਅਗਰ ਇੱਕ ਚਮਾਰ ਵੀ ਅੰਮ੍ਰਿਤ ਛਕ ਲਵੇ ਰਹਿਤ ਵਿੱਚ ਰਵੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਚਮਾਰ ਨਹੀਂ

ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ, ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ਼ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ, ਹਿੰਦੀ ਚਾਦਰ ਆਪ ਦੇ ਦਰੋਂ ਕਰੋ ਸਾਹਿਬ ਗੁਰੂ ਪਿਆਰੇ ਗੁਰੂ ਕਿਰਾ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਭੈਣਾਂ ਬੱਚੀਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ, ਘੱਟ ਘੱਟ ਕੇ ਅੰਤਰ ਕਈਆਂ ਸਤਿਗੁਰੂ ਜੀਓ, ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਸਤਿਕਾਰ ਕਰਦੇ ਮਾਇਆ ਦਾ ਸਰਾਈ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਹਾਜ਼ਰੀ ਦਿੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ, ਪਿਆਰ ਨਾਲ ਰਸਨਾ ਪਵਿੱਤਰ ਕਰੋ, ਮਿਲ ਕੇ ਆਪੋ।

ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਿਆਲ

ਕਾਬਲੀਅਤ ਕਾਬਲੇ ਤਹਿਸੀਨ ਗੁਰੂ ਸਾਹਿਬ ਸਿੰਘ ਜੀ ਹੋ ਪਾਗਾਂ ਵਾਲਿਓ ਆਪ ਜੀ ਰੋਜ਼ਮਰਾ ਦੇ ਜੀਵਨ ਦੇ ਵਿੱਚੋਂ ਐਡੀ ਜੋ ਜੀਵਨ ਸੰਘਰਸ਼ਮਈ ਜੀਵਨ ਹੈ ਇੱਕ ਪਲ ਵੀ ਵਿਹਲਾ ਨਹੀਂ ਆਪ ਜੀ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਗੁਰੂ ਘਰ ਲਈ ਜੋ ਟਾਈਮ ਅਰਪਣ ਕੀਤਾ ਹੈ ਆਪ ਜੀ ਧੰਨ ਧੰਨ ਯੋਗ ਹੋ ਸਤਿਕਾਰ ਦੇ ਕਾਬਿਲ ਹੋ ਦਾਸ ਅਤਿ ਧੰਨਵਾਦੀ ਹਨ ਜੋ ਜੋ ਆਪ ਜੀ ਨੇ ਦਾਸਾਂ ਦੀ ਹੌਸਲਾ ਅਫਜਾਈ ਲਈ ਚਾਹੇ ਆਪ ਜੀ ਥੋੜੀ ਗਿਣਤੀ ਵਿੱਚ ਹੋ ਚਾਹੇ ਬਹੁਤੀ ਗਿਣਤੀ ਵਿੱਚ ਹੋ ਆਪ ਜੀ ਆਏ ਹੋ ਦਾਸ ਆਪ ਜੀ ਦੇ ਧੰਨਵਾਦੀ ਹਨ ਰਿਣੀ ਹਨ ਦਾਸ ਪਹਿਲਾ ਸ਼ਬਦ ਰਾਜਮਾਲ ਕੌਰ ਦੇ ਵਿੱਚ ਆਪ ਜੀ ਦੀ ਪੇਸ਼ ਖਿਦਮਤ ਹੈ ਬੰਦਿਸ਼ ਦਸਮਾ ਕੈਦ ਹੈ ਸ਼ਬਦ ਦੀਆਂ ਪੰਕਤੀਆਂ ਹਨ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਹਰ ਤਿਨ ਕਾ ਥਾਉ ਪਵੇ ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਨੀ ਔ ਖਾਲਸਾ ਜੀ ਫਤਿਹ ਦਾ ਜਵਾਬ ਮਕੂਲ ਫਤਿਹ ਵਿੱਚ ਬਖਸ਼ੋ ਸੇਵਕਾਂ ਨੂੰ ਕੀਰਤਨ ਦੀ ਆਗਿਆ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

0: ਜੀ ਸਾਹਿਬ ਸਿੰਘ ਦਿਓ ਰਾਗ ਮਾਲ ਕੌਸ਼ਿੰਦਰ ਸ਼ਬਦ ਤੰਤਰ ਰਾਮਦਾਸ ਸਾਹਿਬ ਦੀ ਬਾਣੀ ਦੇ ਵਿੱਚੋਂ
1: You're listening to SeekNet Radio.
0: Guru Ram Das Sahib Ji.

ना परख होवे ते कोई कच कह देगा कोई पत्थर कह देगा। जिन्हू पता है हीरे का ओनू पता है ये दाना तो निका जे है टुकड़ा छोटा जे है मुल बहुत है। जितना वो कीमती है जिसने मुल पवाया जावे घर भर जाने। सत्कारयोग भाई साहब भाई गुरदास जी गुरसिख पंथ दे श्रोमणी विद्वान धन गुरु नानक दे दर दे आनन सिख भावें असी नातेदारियां भी गिणने हैं गुरु अर्जन साहब दे मामा जी पर नहीं गुरसिखी विच तां नाता प्रेम दा है गुरु नूं समझण ते गुरु नूं मनण दा है। भाई साहब ने गुरु के बचन नूं समझे कदे भाई साहब की रचना नूं असी गुरबाणी की पूंजी भी कह देने हैं क्योंकि भाई साहब बाणी नूं समझदे ने बाणी नूं समझाउणा भी जानदे ते निरा समझण समझाउण की गल नहीं कमाउणा भी जानदे। अपने जीवन विच भाई साहब ने गुरबाणी नूं कमाया उहनां नूं पता है गुरबाणी दे किन्ने वड्डे महत्व ने। कहिंदे ने गुरु का सच्चा बचन इहदा महत्व शायद संसारियां नूं पता ना लगे जिवें तली ते पै हीरे दा हर एक नूं पता नहीं हुंदा। ਇਹ ਤਾਂ ਹੀਰੇ ਦੇ ਵਿਕਣ ਤੇ ਗੱਲ ਹੈ ਜੌਹਰੀ ਮਿਲ ਜਾਵੇ ਮੁੱਲ ਪੈ ਜਾਵੇ ਘਰ ਭਰ ਦਿੰਦਾ ਦਾਣਾ ਨਿੱਕਾ ਜਿਹਾ। ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇ ਵੇਖਣ ਨੂੰ ਛੋਟਾ ਜਾਪਦਾ ਮੁੱਲ ਪੈਣ ਤੇ ਘਰ ਭਰ ਦਿੰਦਾ ਤੇ ਕਹਿੰਦੇ ਮੇਰੀ ਇਹੀ ਗੱਲ ਨਹੀਂ। ਗੁਰ ਸ਼ਬਦ ਦੀ ਮਹਿਮਾ ਇਸੇ ਤਰ੍ਹਾਂ ਵੇਖਣ ਨੂੰ ਸਧਾਰਨ ਜਾਪਦਾ ਪਰ ਕਹਿੰਦੇ ਨੇ ਜਿਸ ਤਰ੍ਹਾਂ ਆਪਣੇ ਪੱਲੇ ਕੋਈ ਹੁੰਡੀ ਦਾ ਕਾਗਜ਼ ਚੌਰਾ ਪੰਜੌਰਾ ਠੌਰਾ ਕਰਕੇ ਤੈਅ ਕਰਕੇ ਛੋਟਾ ਜਿਹਾ ਕਾਗਜ਼ ਜੇਬ 'ਚ ਪਾ ਕੇ ਪੱਲੇ ਬੰਨ੍ਹ ਕੇ ਬੰਦਾ ਤੁਰ ਪੈਂਦਾ ਹੁਣ ਹੁੰਡੀ ਦਾ ਕੋਈ ਭਾਰ ਹੈ। ਅੱਜ ਦੇ ਇਸ ਯੁੱਗ 'ਚ ਹੁੰਡੀ ਦੀ ਕਿੱਡੀ ਵੱਡੀ ਮਹੱਤਤਾ ਹੈ। ਆਪਾਂ ਡਰਾਫਟ ਕਹਿ ਲੈਂਦੇ ਪੁਰਾਣੇ ਸਮਿਆਂ 'ਤੇ ਹੁੰਡੀ ਕਹਿੰਦੇ ਸਨ। ਜਿਨ੍ਹਾਂ ਲੋਕਾਂ ਦਾ ਪਰਸਪਰ ਲੈਣ ਦੇਣ ਚੱਲਦਾ ਸੀ ਇੱਕ ਥਾਂ ਤੇ ਬੰਦਾ ਪੈਸੇ ਜਮ੍ਹਾਂ ਕਰਾ ਦਿੰਦਾ ਕਹਿੰਦਾ ਇਹ ਰਕਮ ਆ ਮੈਂ ਤੈਨੂੰ ਦਿੱਲੀ ਦੇ ਜਾਣਾ ਮੁਲਤਾਨ ਲੈਣੀ ਚਾਹੁੰਦਾ ਚੁੱਕ ਕੇ ਲਿਜਾਣ 'ਚ 100 ਖਤਰੇ ਨੇ। ਉਹ ਰੁੱਕਾ ਕਰ ਦਿੰਦਾ ਸ਼ਾਹ ਆਪਣੇ ਵਾਕਫਕਾਰਾਂ ਵੱਲ ਰੁੱਕਾ ਕਰ ਦਿੰਦਾ ਇਹ ਬੰਦਾ ਆ ਰਿਹਾ ਹੈ ਇੰਨੀ ਰਕਮ ਇਸਨੇ ਮੇਰੇ ਕੋਲ ਜਮ੍ਹਾਂ ਕਰਾਈ ਹੈ ਤੁਸੀਂ ਇਹਨੂੰ ਦੇ ਦੇਣੀ ਆਪਾਂ ਫਿਰ ਹਿਸਾਬ ਕਰ ਲਵਾਂ। ਉਹ ਬੰਦਾ ਇੱਕ ਛੋਟਾ ਜਿਹਾ ਕਾਗਜ਼ ਆਪਣੇ ਬਾਂਸ ਦੇ ਡੰਡੇ ਦੇ ਵਿਚਕਾਰ ਫਸਾ ਕੇ ਜਾਂ ਆਪਣੇ ਪੱਲੇ ਬੰਨ ਕੇ ਜਾਂ ਪੱਗ 'ਚ ਬੰਨ ਕੇ ਉਹ ਛੋਟਾ ਜਿਹਾ ਕਾਗਜ਼ ਕੋਈ ਭਾਰ ਨਹੀਂ। ਭਾਈ ਸਾਹਿਬ ਕਹਿੰਦੇ ਨੇ ਹੁੰਡੀ ਦਾ ਕੋਈ ਭਾਰ ਹੈ ਕੋਈ ਭਾਰ ਨਹੀਂ ਕੋਈ ਵਜ਼ਨ ਨਹੀਂ ਕਾਗਜ਼ ਹੀ ਹੈ ਨਾ ਜਾ ਕੇ ਕਿਉਂਕਿ ਉਸ ਵੇਲੇ ਰੁਪਈਏ ਦਾ ਵਜ਼ਨ ਸੀ ਰੁਪਈਆ ਕਾਗਜ਼ ਨਹੀਂ ਸੀ ਉਸ ਵੇਲੇ। ਵੈਸੇ ਵੀ ਰੁਪਇਆ ਰੁਪਇਆ ਹੀ ਰੁਪਏ ਦਾ ਮੁੱਲ ਹੈ ਉਸ ਕਾਗਜ਼ ਦਾ ਮੁੱਲ ਕੋਈ ਨਹੀਂ ਜਦ ਤੱਕ ਉਹਦਾ ਮੁੱਲ ਪਾਉਣ ਵਾਲਾ ਅੱਗੇ ਬੈਠਾ ਕੋਈ। ਹੁੰਡੀ ਦਾ ਕੋਈ ਭਾਰ ਨਹੀਂ ਕੋਈ ਮੁੱਲ ਵੀ ਨਹੀਂ ਪਰ ਜਿਸ ਵੇਲੇ ਉਹਦਾ ਮੁੱਲ ਪਾਉਣ ਵਾਲਾ ਅੱਗੇ ਮਿਲ ਪੈਂਦਾ ਉਹ ਕਹਿੰਦਾ ਠੀਕ ਹੈ ਮੈਂ ਜਾਣਨਾ ਜਿਸ ਦੀ ਹੁੰਦੀ ਤੂੰ ਲੈ ਕੇ ਆਇਆ ਜਿਸ ਤੋਂ ਤੂੰ ਕਾਗਜ਼ ਲੈ ਕੇ ਆਇਆ ਮੈਂ ਜਾਣਨਾ। ਉਹ ਰਕਮ ਦੀਆਂ ਥੈਲੀਆਂ ਭਰ ਕੇ ਹੱਥ ਫੜਾ ਦਿੰਦਾ। ਅੱਗੇ ਜਾ ਕੇ ਕਹਿੰਦੇ ਨੇ ਲਕਸ਼ਮੀ ਅਪਾਰ ਪ੍ਰਾਪਤ ਹੁੰਦੀ ਹੈ ਹਾਲਾਂਕਿ ਉਹਦਾ ਆਪਣਾ ਭਾਰ ਕੋਈ ਨਹੀਂ। ਤੀਸਰੀ ਮਿਸਾਲ ਭਾਈ ਸਾਹਿਬ ਦਿੰਦੇ ਨੇ ਕਹਿੰਦੇ ਨੇ ਹੁਣ ਬੋੜ ਦਾ ਬੀਜ ਹੈ ਬੋੜ ਦੇ ਰੁੱਖ ਦਾ ਬਟਕ ਦੇ ਰੁੱਖ ਦਾ ਬੀਜ ਹੈ ਕਿਤਨਾ ਖਸ਼ਕਾਸ਼ ਦੇ ਦਾਣੇ ਤੋਂ ਵੀ ਛੋਟਾ। ਬੰਦਾ ਕਹੇ ਇਸ ਬੀਜ 'ਚ ਕੀ ਧਰਿਆ ਲੇਕਿਨ ਸਿਆਣੇ ਨੂੰ ਪਤਾ ਹੈ ਇਸ ਬੀਜ ਵਿੱਚ ਇੱਕ ਬੋੜ ਪਿਆ ਹੈ ਇਹ ਬੀਜ ਅਗਰ ਵਕਤ ਪਾ ਕੇ ਸਮੇਂ ਨਾਲ ਫਲ ਪਵੇ ਇਹਦੇ ਵਿੱਚੋਂ ਅੰਗੂਰ ਫੁੱਟ ਪਵੇ ਇਸ ਨੂੰ ਹਾਲਾਤ ਮਿਲ ਜਾਣ ਇਹਨੂੰ ਠੀਕ ਟਿਕਾਣਾ ਮਿਲ ਜਾਵੇ ਤੇ ਇਹ ਇੱਕ ਬਹੁਤ ਵੱਡਾ ਬੋੜ ਬਣ ਜਾਏਗਾ। ਬੋੜ ਦੀ ਮਿਸਾਲ ਭਾਈ ਸਾਹਿਬ ਨੇ ਤਾਂ ਦਿੱਤੀ ਹੈ ਕਿਉਂਕਿ ਸਦੀਆਂ ਲੰਮੀ ਇਹਦੀ ਉਮਰ ਹੈ ਤੇ ਮੀਲਾਂ ਤੱਕ ਪਸਾਰ ਵਾਲੇ ਰੁੱਖ ਇਸ ਸੰਸਾਰ ਤੇ ਅਜੇ ਵੀ ਮੌਜੂਦ ਨੇ ਮੀਲਾਂ ਵਿੱਚ ਪਸਰੇ ਹੋਏ ਬੋੜ ਦੇ ਰੁੱਖ ਜਿਨ੍ਹਾਂ ਰੁੱਖਾਂ ਦੇ ਥੱਲੇ ਪਿੰਡ ਵਸ ਗਏ ਪੂਰੇ ਪੂਰੇ ਪਿੰਡ ਇੱਕ ਇੱਕ ਬੋੜ ਦੇ ਰੁੱਖ ਥੱਲੇ ਆਬਾਦ ਨੇ। ਏਡੇ ਏਡੇ ਵੱਡੇ ਰੁੱਖ ਇਸ ਧਰਤੀ ਤੇ ਇਸ ਵੇਲੇ ਮੌਜੂਦ ਨੇ ਔਰ ਬਲਕਿ ਐਸਾ ਵੀ ਹੈ ਕਿਉਂਕਿ ਜਿਵੇਂ ਜਿਵੇਂ ਫੈਲਦਾ ਹੈ ਨਾ ਇਹ ਫਿਰ ਆਪਣੀਆਂ ਜਿਹਨੂੰ ਦਾੜਾਂ ਕਹਿੰਦੇ ਆ ਦਾੜੀਆਂ ਕਹਿੰਦੇ ਆ ਉਹ ਛੱਡਦਾ ਆਪਣੇ ਟਾਣਾਂ ਦਾ ਆਪ ਹੀ ਆਸਰਾ ਬਣਾਈ ਚੱਲਿਆ ਜਾਂਦਾ। ਐਸੇ ਰੁੱਖ ਮੌਜੂਦ ਨੇ ਜਿਨ੍ਹਾਂ ਦਾ ਅਸਲੀ ਮੁੱਢ ਲੱਭਣਾ ਔਖਾ ਹੈ ਕਿ ਪਹਿਲਾਂ ਇਹ ਕਿਹੜੇ ਮੁੱਢ ਤੋਂ ਪੈਦਾ ਹੋਇਆ ਸੀ। ਹਜ਼ਾਰਾਂ ਮੁੱਢਾਂ ਤੇ ਖੜਾ ਹੋਇਆ ਰੁੱਖ ਇੰਨਾ ਵੱਡਾ ਪਸਾਰ ਆਖਰ ਉੱਠਿਆ ਕਿੱਥੋਂ।
बटक बीज में रव रहे हो जाको तीन लोक विस्तार। कहने वाहिगुरु अकाल पुरख भी इसे तरह जिहड़ा तिना लोगों का विस्तार ते पसारा है वह निके तो निके बोड़ के बीज जिनी थां विच भी उन्ना ही महान है जिन्ना तिर त्रैलोकी विच है। ते भाई साहब कहते ने शब्द की महिमा भी इसे तरह वेखण नूं ओह बोड़ दा बीज बहुत छोटा जापदा है लेकिन जदों ओह फैलदा है पसरदा है तां ओह कई पिंडां नूं अपनी छावे वसण दी थां दे दिंदा है। इसे तरह कहते ने गुर शब्द की महिमा है गुरसिखां नूं पता है इस महिमा का तैसे गुर बचन सचन गुरसिखण में। गुरु के सच्चे बचना दा इस नूं मनण वाले सच्चे सिखां दा नेचा है एदा महात्म सच्ची दरगाह च जाके पता लगेगा। इत्थे शायद ना ख्याल बने इत्थे शायद विश्वास ना बने कि गुरबाणी भाई जी कादे लई पढ़दे कादे लई विचारी जावे कादे लई इस नूं समझिया जावे। जिहड़ा पढ़दा विचारदा समझदा ते कमाउंदा है ना एदा महात्म तां भाई साहब कहिंदे ने हरिद्वार जाके प्रभु दी दरगाह जाके पता लगेगा कि

ਨਾਲ ਸ਼ਰਤ ਇਹ ਹੈ ਜਿਵੇਂ ਹੀਰੇ ਦਾ ਪਾਰਖੂ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ ਹੁੰਡੀ ਦਾ ਮੁੱਲ ਪਾਉਣ ਵਾਲਾ ਸਾਹਮਣੇ ਬੈਠਾ ਹੋਣਾ ਜ਼ਰੂਰੀ ਨਹੀਂ ਤਾਂ ਵਾਕਈ ਕਾਗਜ਼ ਦਾ ਕੋਈ ਮੁੱਲ ਨਹੀਂ ਪਏ, ਜਿਵੇਂ ਬੋਹੜ ਦੇ ਬੀਜ ਦਾ ਠੀਕ ਸਥਾਨ ਤੇ ਠੀਕ ਹਾਲਾਤ ਚ ਪਹੁੰਚਣਾ ਜ਼ਰੂਰੀ ਹੈ ਤਾਂ ਕਿ ਉਹ ਉੱਗ ਸਕੇ। ਬੋਹੜਾਂ ਦੇ ਜੇ ਸਾਰੇ ਬੀਜ ਅੱਜ ਤੱਕ ਰੁੱਖ ਬਣਨ ਲੱਗੇ ਹੁੰਦੇ ਸਾਰੀ ਧਰਤੀ ਤੇ ਬੋਹੜਾਂ ਨੇ ਸਾਰਾ ਸਥਾਨ ਮੱਲ ਲਿਆ ਹੁੰਦਾ, ਪਰ ਨਹੀਂ ਐਸਾ ਨਹੀਂ ਹੋਇਆ। ਇੱਕ ਗੋਲ ਦੇ ਦਾਣੇ ਅੰਦਰ ਹਜ਼ਾਰਾਂ ਬੀਜ ਮੌਜੂਦ ਨੇ ਔਰ ਇੱਕ ਰੁੱਖ ਤੇ ਹਰ ਵਰੇ ਲੱਖਾਂ ਗੋਲਾਂ ਲੱਗ ਜਾਂਦੀਆਂ ਨੇ ਤੇ ਸਾਰੇ ਤਾਂ ਰੁੱਖ ਨਹੀਂ ਬਣਦੇ। ਜਿਸ ਬੀਜ ਨੂੰ ਹਾਲਾਤ ਮਿਲਦੇ ਨੇ, ਵਾਤਾਵਰਨ ਬਣਦਾ ਹੈ, ਉਹੀ ਰੁੱਖ ਬਣਦਾ। ਇਸੇ ਤਰ੍ਹਾਂ ਗੁਰਬਾਣੀ ਦੇ ਸੰਬੰਧ ਵੀ ਸਮਝ ਲੈਣਾ, ਹਾਲਾਤ ਬਣਾਉਣੇ ਪੈਂਦੇ। ਇਹਦੀ ਰੁੱਤ ਹੈ ਅੰਮ੍ਰਿਤ ਵੇਲਾ, ਧਿਆਨ ਦੇਣ। ਇਹਦੀਆਂ ਜੜ੍ਹਾਂ ਹਿਰਦੇ ਵਿੱਚ, ਇਹਦਾ ਪਸਾਰ ਸੁਰਤੀ ਵਿੱਚ, ਇਹਦਾ ਫਲ ਦਰਗਾਹ ਵਿੱਚ। ਪਰ ਗੱਲ ਇਹ ਹੈ, ਇਨੀਆਂ ਬਰਕਤਾਂ ਵਾਲਾ ਗੁਰੂ ਕਾ ਸ਼ਬਦ ਭਾਗਾਂ ਵਾਲਿਆਂ ਕਿਸੇ ਵਿਰਲਿਆਂ ਨੂੰ ਸਮਝ ਆਏ। ਬਹੁਤੇ ਲੋਕਾਂ ਨੇ ਗੁਰੂ ਸ਼ਬਦ ਦੇ ਮਹੱਤਵ ਨੂੰ ਨਾਮ ਸਮਝਦਿਆਂ ਹੋਇਆਂ, ਨਾ ਇਸ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਸਿਰ ਮਾਰ ਛੱਡਿਆ ਹੋਵੇਗਾ ਕਿਆ ਹੈ, ਜਾਂ ਕਈਆਂ ਨੇ ਪੜ੍ਹਿਆ ਹੋਵੇਗਾ ਤੇ ਉਪਰਾ ਉਪਰਾ ਮਰਿਆਦਾ ਰਸਮਨ ਪੜ੍ਹਿਆ ਹੋਵੇਗਾ। ਪਰ ਭਾਈ ਸਾਹਿਬ ਕਹਿੰਦੇ ਨੇ ਇਹ ਤਾਂ ਖੋਜਣ ਵਾਲਿਆਂ ਦੀ ਗੱਲ, ਜੇ ਕੋਈ ਖੋਜੇਗਾ ਤੇ ਪਾ ਲਏਗਾ।

ਭਾਈ ਸਾਹਿਬ ਤਾਂ ਕਹਿੰਦੇ ਨੇ ਇਹ ਤਾਂ ਵਿਲੋਵਣ ਦੀ ਗੱਲ ਹੈ, ਖੋਜਣ ਦੀ ਗੱਲ ਹੈ, ਸਮਝਣ ਦੀ ਗੱਲ ਹੈ। ਵੈਸੇ ਸਾਡਾ ਮਾਰਗ ਗੁਰਸਿੱਖ ਦਾ ਮਾਰਗ ਵੀ ਹੈ ਸਰ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਸਥਾਨ ਤੇ ਬੜਾ ਪਿਆਰਾ ਕਹਿੰਦੇ, ਕਹਿੰਦੇ ਸਾਨੂੰ ਆਪਣੇ ਮਾਰਗ ਦਾ ਪਤਾ ਤਾਂ ਹੋਣਾ ਚਾਹੀਦਾ। ਗੁਰਮੁਖ ਸੱਚਾ ਪੰਥ ਹੈ, ਸਿੱਖ ਸਹਿਜ ਘਰ ਜਾਏ ਖਲੋਵੇ। ਸਹਿਜ ਸਾਡੀ ਮੰਜ਼ਿਲ ਹੈ, ਗੁਰਸਿੱਖੀ ਸਾਡਾ ਮਾਰਗ ਹੈ, ਗੁਰਮਤ ਸਾਡਾ ਮਾਰਗ ਹੈ। ਗੁਰਮੁਖ ਸੱਚ ਰਹਿ ਰਾਸ ਹੈ, ਪੈਰੀ ਪਏ ਪਾ ਖਾਕ ਜੇ ਹੋਵੇ। ਗੁਰਸਿੱਖੀ ਦਾ ਨਾਵਣਾ ਗੁਰਮਤ ਲੈ ਦੁਰਮਤ ਮਲ ਧੋਵੇ। ਫਿਰ ਗੁਰਸਿੱਖੀ ਦਾ ਪੂਜਣਾ ਗੁਰਸਿੱਖ ਪੂਜ ਪਿਰਮ ਰਸ ਭੋਵੇ। ਗੁਰਸਿੱਖੀ ਦਾ ਮੰਨਣਾ ਗੁਰ ਬਚਨੀ ਗੱਲ ਹਾਰ ਭਰੋ। ਸਿੱਖ ਨੂੰ ਪਤਾ ਹੋਵੇ ਮੈਂ ਨਹਾਣਾ ਕੈਸਾ ਹੈ, ਗੁਰਬਾਣੀ ਵਿੱਚ ਪਵਿੱਤਰ ਹੋਣ। ਮੈਂ ਪੂਜਣਾ ਕਿਸ ਨੂੰ ਹੈ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਪੂਜਣਾ ਹੈ, ਆਪੇ ਗੁਰਬਾਣੀ ਪੂਜੀ ਜਾਏਗੀ। ਮੈਂ ਮੰਨਣਾ ਕਿਸ ਨੂੰ ਹੈ, ਗੁਰੂ ਕੇ ਬਚਨਾਂ ਨੂੰ। ਤੇ ਹੋਰ ਬੜੀ ਪਿਆਰੀ ਗੱਲ ਕਹਿੰਦੇ ਨੇ, ਗੁਰਸਿੱਖੀ ਦਾ ਜੀਵਣਾ ਜੀਵਦਿਆਂ ਮਰ ਹਉਮੈ ਖੋਵੇ। ਗੁਰੂ ਕੇ ਬਚਨਾਂ ਨੂੰ ਹਿਰਦੇ ਚ ਧਾਰਨ ਕਰਨ ਦਾ ਇੱਕ ਤਰੀਕਾ ਇਹ ਬਹੁਤ ਜ਼ਰੂਰੀ ਹੈ ਕਿ ਮਨੁੱਖ ਆਪਣੀ ਮਨਮਤ ਛੱਡ ਦੇਵੇ, ਹੰਕਾਰ ਛੱਡ ਦੇਵੇ, ਨਿਰਮਾਣ ਹੋ ਕੇ ਗੁਰੂ ਕੀ ਬਾਣੀ ਨੂੰ ਸਮਝਣ ਦਾ ਯਤਨ ਕਰੇ, ਗੁਰੂ ਕੇ ਬਚਨਾਂ ਨੂੰ ਹੁਕਮ ਜਾਣ ਕੇ ਮੰਨ। ਗੁਰਸਿੱਖੀ ਦਾ ਜੀਵਣਾ ਜੀਵਦਿਆਂ ਮਰ ਹਉਮੈ ਖੋਵੇ। ਤੇ ਪੌੜੀ ਦੀ ਅੰਤਲੀ ਸਾਰ ਤੁਕ ਚ ਭਾਈ ਸਾਹਿਬ ਕਹਿੰਦੇ ਨੇ, ਸਾਧ ਸੰਗਤ ਗੁਰ ਸ਼ਬਦ ਮਿਲੋਵੇ। ਸਤਸੰਗਤ ਵਿੱਚ ਮਿਲ ਕੇ ਗੁਰੂ ਕੇ ਸ਼ਬਦ ਨੂੰ ਰਿੜਕਣਾ ਕਰੇ, ਗੁਰੂ ਕੇ ਸ਼ਬਦ ਨੂੰ ਮਥੇ। ਜਿਨ੍ਹਾਂ ਨੇ ਆਨੰਦ ਲੈਣਾ ਨਾ, ਜਿਨ੍ਹਾਂ ਨੇ ਰਸ ਲੈਣਾ ਹੈ, ਸਵਾਦ ਲੈਣਾ, ਸਵਾਦੀ ਸ਼ੈ ਮੂੰਹ ਵਿੱਚ ਆ ਜਾਵੇ ਤੇ ਬੰਦਾ ਅੰਦਰ ਲੰਘਾਉਂਦਾ ਨਹੀਂ, ਵੱਧ ਤੋਂ ਵੱਧ ਸਮਾਂ ਮੂੰਹ ਚ ਰੱਖਣ ਦਾ ਯਤਨ ਕਰਦਾ। ਤੇ ਮਹਾਰਾਜ ਨੇ ਪਾਵਨ ਬਾਣੀ ਜੀ ਬਚਨ ਕੀਤਾ, ਸਾਰ ਚਬ ਚਬ ਹਰ ਰਸ ਪੀਜੈ। ਗੁਰਬਾਣੀ ਦਾ ਗੁਰ ਸ਼ਬਦ ਦਾ ਜਿਨ੍ਹਾਂ ਨੇ ਆਨੰਦ ਲੈਣਾ, ਉਹ ਗੁਰਬਾਣੀ ਨੂੰ ਰਸ ਲੈ ਕੇ ਪੜ੍ਹਦੇ, ਸਵਾਦ ਲੈ ਕੇ, ਦੁਰਾ ਦੁਰਾ ਕੇ, ਝੂਮ ਝੂਮ ਕੇ, ਗਾ ਗਾ ਕੇ, ਵਿਚਾਰ ਵਿਚਾਰ ਕੇ, ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਨੂੰ ਸਮਝ ਸਮਝ ਕੇ, ਲਗਾ ਮਾਤਰਾ ਤੱਕ ਦਾ ਧਿਆਨ ਰੱਖ ਕੇ ਠੀਕ ਉਚਾਰਨ ਕਰਦੇ ਆ, ਵਿਚਾਰ ਦੇ ਨਾਲ ਪੜ੍ਹਦੇ ਨੇ, ਉਹ ਸਵਾਦ ਲੈਂਦੇ ਨੇ, ਉਹ ਰਸ ਲੈਂਦੇ ਨੇ।

ਲੱਗੇਗਾ, ਅੱਗੇ ਉਹ ਵਧੇਗਾ। ਆਤਮਕ ਉਨਤੀ ਉਹ ਕਰੇਗਾ ਜਿਹੜਾ ਗੁਰਬਾਣੀ ਨੂੰ ਖੋਜੇਗਾ, ਸਮਝੇਗਾ, ਵਿਚਾਰੇਗਾ, ਅਮਲ ਵਿੱਚ ਲਿਆਵੇਗਾ। ਕਹਿੰਦੇ ਨੇ ਨਾ ਕੋਈ ਸਮਝੇ, ਕਸੂਰ ਕਿਸੇ ਹੋਰ ਦਾ ਤਾਂ ਨਹੀਂ। ਮਿਸਾਲ ਭਾਈ ਸਾਹਿਬ ਨੇ ਬੜੀ ਪਿਆਰੀ ਦਿੱਤੀ, ਕਹਿੰਦੇ ਨੇ ਸਮੁੰਦਰ ਦੀਆਂ ਤਹਾਂ ਵਿੱਚ ਪਤਾ ਨਹੀਂ ਕਿਤਨਾ ਕੁਝ ਪਿਆ। ਪਹਿਲਾਂ ਤਾਂ ਸਮੁੰਦਰ ਦੀ ਗਹਿਰਾਈ ਨਹੀਂ ਪਤਾ ਲੱਗੀ, ਤੇ ਜੋ ਕੁਝ ਧਰਤੀ ਤੇ ਉਪਲਬਧ ਹੈ ਨਾ, ਸਿਵਾਏ ਕੁਛ ਕੁ ਚੀਜ਼ਾਂ ਜਿਹੜੀਆਂ ਧੁੱਪ ਤੇ ਖੁਸ਼ਕੀ ਮੰਗਦੀਆਂ, ਬਾਕੀ ਧਰਤੀ ਦਾ ਸਾਰਾ ਪਦਾਰਥ ਸਮੁੰਦਰ ਦੇ ਅੰਦਰ ਮੌਜੂਦ ਹੈ। ਸੋਨਾ ਚਾਂਦੀ ਹੀਰੇ ਜਵਾਹਰਾਤ, ਇੱਥੋਂ ਤੱਕ ਕਿ ਇਸ ਵੇਲੇ ਤਾਂ ਬੰਦਾ ਆਪਣੀ ਖਾਦ ਖੁਰਾਕ ਦੇ ਮਾਮਲੇ ਵਿੱਚ ਵੀ ਸਮਝਦਾ ਨਾ, ਧਰਤੀ ਤੋਂ ਪੂਰੀ ਨਾ ਹੋਈ ਤੇ ਸਮੁੰਦਰ ਦੀਆਂ ਤਹਾਂ ਵਿੱਚ ਬੜਾ ਕੁਝ ਮੌਜੂਦ। ਸਮੁੰਦਰ ਦੀਆਂ ਤਹਾਂ ਚ ਪਾਏ ਜਾਣ ਵਾਲੇ ਇਤਨੇ ਐਸੀ ਕਿਸਮ ਦੇ ਪੌਦੇ ਨੇ ਜਿਹੜੇ ਹੇਠਾਂ ਤਹਾਂ ਵਿੱਚ ਹੀ ਪਲਦੇ ਨੇ, ਤਹਾਂ ਵਿੱਚ ਹੀ ਖਤਮ ਹੋ ਜਾਂਦੇ। ਇਹ ਤਾਂ ਸਰੀਰਕ ਲੋੜਾਂ ਸਾਡੀਆਂ ਕਿ ਅਸੀਂ ਉੱਧਰ ਝਾਕਣੇ, ਬਾਕੀ ਬੜਾ ਕੁਝ ਇਤਨਾ ਹੈ। ਧਰਤੀ ਤੇ ਵਰਤੋਂ ਵਿੱਚ ਆ ਰਹੇ ਸੋਨੇ ਨਾਲੋਂ ਦਰਜਨਾਂ ਗੁਣਾ ਜ਼ਿਆਦਾ ਸੋਨਾ ਸਮੁੰਦਰ ਦੀਆਂ ਤਹਾਂ ਵਿੱਚ ਮੌਜੂਦ ਹੈ। ਕਿਤਨੇ ਹੀਰੇ ਜਵਾਹਰਾਤ ਤੇ ਸਮੁੰਦਰ ਦੀ ਤਹਿ ਨੇ ਲੁਕਾ ਰੱਖੇ, ਪਰ ਹੱਥ ਕਿਹਨੂੰ ਆਉਂਦੇ ਨੇ? ਆਪਾਂ ਇੱਕ ਮੋਤੀ ਦੀ ਗੱਲ ਕਰੀ, ਸਿੱਪੀਆਂ ਸਮੁੰਦਰ ਦੇ ਕੰਢਿਆਂ ਤੇ ਪਈਆਂ ਰੁਲਦੀਆਂ, ਉਹਨਾਂ 'ਚ ਮੋਤੀ ਨਹੀਂ ਹੁੰਦੇ। ਜਿਵੇਂ ਅਸੀਂ ਗੱਲਾਂ ਬੜੀਆਂ ਕਰਨੇ ਆ, ਹਰ ਗੱਲ ਦਾ ਮਤਲਬ ਨਹੀਂ ਹੁੰਦਾ, ਹਰ ਗੱਲ ਵਿੱਚੋਂ ਕੁਝ ਲੱਭਣ ਵਾਲਾ ਨਹੀਂ ਹੁੰਦਾ, ਲੱਭਦਾ ਉਸ ਸਿੱਪੀ ਵਿੱਚੋਂ ਇਹ ਜਿਹੜੀ ਖਾਸ ਟਿਕਾਣਿਆਂ ਉੱਤੇ ਵੱਡੇ ਆਕਾਰ ਦੀ ਜਿਹਦੇ ਵਿੱਚ ਜੀਣ ਵਾਲਾ ਜਾਨਵਰ, ਉਸ ਸਿੱਪੀ ਦਾ ਜਾਨਵਰ ਜਿਹੜਾ ਮੋਤੀ ਜਾਨਵਰ ਜਿਸਨੂੰ ਕਹਿੰਦੇ ਨੇ, ਉਹ ਆਪਣੀ ਲੱਭ ਤੋਂ ਆਪਣੇ ਅੰਦਰ ਆਏ ਹੋਏ ਪਾਣੀ ਦੇ ਕਤਰੇ ਨੂੰ ਜਾਂ ਰੇਤ ਦੇ ਦਾਣੇ ਨੂੰ ਆਪਣਾ ਲੁਆਬ ਲਪੇਟ ਕੇ ਮੋਤੀ ਬਣਾ ਦਿੰਦਾ। ਉਹ ਮੋਤੀ ਨਾ ਕੇਵਲ ਸ਼ਿੰਗਾਰ ਦੇ ਕੰਮ ਆਇਆ, ਬਲਕਿ ਉਸ ਮੋਤੀ ਨੇ ਕਈ ਵਾਰੀ ਮਨੁੱਖ ਦੀਆਂ ਕਈ ਬਿਮਾਰੀਆਂ ਨੂੰ ਕੱਟ ਕੇ ਦਵਾ ਦਾ ਕੰਮ ਵੀ ਕੀਤਾ। ਭਾਵੇਂ ਗੱਲ ਵੱਖਰੀ, ਅੱਜ ਦੇ ਵੈਦ ਚੁੱਕ ਕੇ ਕੀਮਤੀ ਸਿੱਪੀਆਂ ਨੂੰ ਹੀ ਪੀਹ ਕੇ ਤੇ ਮੋਤੀ ਕਹਿ ਕੇ ਵੇਚ ਦਿੰਦੇ, ਸਿੱਪੀ ਦਾ ਹੀ ਕੁਛ ਤਾਂ ਕਰਦੇ ਨੇ। ਕਹਿੰਦੇ ਨੇ ਵੀ ਤਾਂ ਉਸੇ ਲੱਭ ਤੋਂ ਹੀ ਬਣੇ ਆ ਜਿਸ ਤੋਂ ਮੋਤੀ ਬਣਦਾ, ਲੇਕਿਨ ਨਹੀਂ, ਸਿੱਪੀ ਸਿੱਪੀ ਹੈ, ਸਿੱਪੀ ਦੇ ਅੰਦਰ ਬਣਨ ਵਾਲੇ ਮੋਤੀ ਦੀ ਕੀਮਤ ਬਹੁਤ ਜ਼ਿਆਦਾ ਹੈ। ਰਾਜੇ ਮਹਾਰਾਜੇ ਉਹਦਾ ਮੁੱਲ ਪਾਉਂਦੇ ਸਨ, ਪਰ ਹਰ ਕੋਈ ਤਾਂ ਉਸ ਮੋਤੀ ਨੂੰ ਨਾ ਲੈ ਸਕਿਆ। ਆਖਿਰ ਕਿਸੇ ਨੇ ਪਾਣੀ ਦੇ ਅੰਦਰ ਕੁੱਦ ਕੇ, ਪਾਣੀ ਦੇ ਅੰਦਰ ਗਹਿਰੀ ਛਲਾਂਗ ਲਗਾਈ। ਅੱਜ ਤਾਂ ਬੜੇ ਸਾਧਨ ਹੋ ਗਏ, ਪੁਰਾਣੇ ਸਮਿਆਂ 'ਚ ਸਾਹ ਰੋਕ ਕੇ ਟੁੱਬੀਆਂ ਮਾਰਦੇ ਸਨ, ਸਾਹ ਰੋਕ ਕੇ। ਇਹਨੇ ਅਭਿਆਸੀ ਲੋਕ ਕਿੰਨਾ ਕਿੰਨਾ ਚਿਰ ਸਾਹ ਰੋਕ ਕੇ ਘੜੀਆਂ ਬੱਧੀ, ਉਹ ਸਮੁੰਦਰ ਦੀਆਂ ਤਹਾਂ ਵਿੱਚ ਮੋਤੀ ਦੀ ਸਿੱਪੀ ਲੱਭਦੇ ਸਨ, ਲੱਭ ਕੇ ਲਿਆ ਕੇ ਉਹਦੇ 'ਚੋਂ ਖੋਜ ਕੇ, ਫਿਰ ਹਰ ਮੋਤੀ 'ਚੋਂ ਸਿੱਪੀ ਨਹੀਂ ਲੱਭਣਾ, ਕਿਸੇ ਕਿਸੇ ਮੋਤੀ 'ਚੋਂ ਲੱਭਣਾ, ਕਿਸੇ ਕਿਸੇ ਸਿੱਪੀ ਵਿੱਚੋਂ ਮੋਤੀ ਲੱਭਣਾ, ਉਹਨੂੰ ਵਿੰਨ ਕੇ ਮੁੱਲ ਪਾਉਣਾ ਜਾਣਦੇ ਸਨ। ਇਹ ਇੱਕ ਮੋਤੀ ਦੀ ਗੱਲ ਨਹੀਂ, ਭਾਈ ਸਾਹਿਬ ਤਾਂ ਕਹਿੰਦੇ ਨੇ ਸਮੁੰਦਰ 'ਚ ਬੜਾ ਕੁਛ ਹੈ, ਪਰ ਉਹ ਮੋਤੀ ਜਿਹੜੀ ਹੈ ਨਾ ਕੇਵਲ ਗੋਤਾਖੋਰਾਂ ਦੀ ਖੋਜ ਦੀ ਸਿੱਟੇ ਦੀ ਫਲ ਦੀ ਗੱਲ ਹੈ, ਬਲਕਿ ਇੱਕ ਹੋਰ ਵੀ ਗੱਲ ਹੈ ਕਿ ਜਿਵੇਂ ਮਾਨ ਸਰੋਵਰ 'ਚ ਕਹਿੰਦੇ ਨੇ ਮੋਤੀ ਬਹੁਤ ਹੁੰਦੇ, ਪਰ ਉੱਥੇ ਕਿਨਾਰਿਆਂ ਤੇ ਬੈਠੇ ਬਗਲੇ ਸਿੱਪੀਆਂ ਤੇ ਡੱਡੂਆਂ ਨਾਲ ਹੀ ਕੰਮ ਸਾਰਦੇ ਨੇ। ਹੰਸਦੀ ਕਿਉਂਕਿ ਖੁਰਾਕ ਮੋਤੀ ਹੈ, ਉਹ ਸਿੱਪੀ ਮੋਤੀ ਵਾਲੀ ਸਿੱਪੀ ਚੁਣ ਕੇ ਲਿਆਉਂਦਾ ਹੈ, ਤਹਿ ਵਿੱਚੋਂ ਟੁੱਬੀ ਮਾਰਦਾ ਹੈ, ਚੁਣ ਕੇ ਲਿਆਉਂਦਾ, ਉਸ ਸਿੱਪੀ ਨੂੰ ਖੋਲਦਾ ਹੈ ਔਰ ਬੜੀ ਔਖੀ ਖੁੱਲਦੀ। ਇਹ ਜਾਨਵਰ ਐਸਾ ਘੁੱਟ ਕੇ ਮੀਟਦਾ ਆਪਣੀ ਸਿੱਪੀ ਨੂੰ, ਬੜਾ ਮੁਸ਼ਕਿਲ ਖੁੱਲਦਾ। ਆਮ ਤੌਰ ਤੇ ਇਹ ਮੋਤੀਆਂ ਦੇ ਜਿਹੜੇ ਖੋਜੀ ਹੁੰਦੇ ਨੇ, ਇਹਨੂੰ ਧੁੱਪੇ ਸੁੱਟ ਛੱਡਦੇ ਨੇ, ਉਹ ਮਰ ਜਾਂਦਾ ਸੁੱਕ ਕੇ ਤੇ ਵਿੱਚੋਂ ਮੋਤੀ ਕੱਢ ਲੈਂਦੇ, ਪਾਣੀ ਦੀ ਥੁੜ ਤੋਂ ਮਰ ਜਾਂਦਾ, ਸੁੱਕ ਜਾਂਦਾ, ਨਹੀਂ ਤਾਂ ਸਿੱਪੀ ਖੋਲਣੀ ਇੱਕ ਮਸਲਾ ਬਣ ਜਾਂਦਾ। ਲੇਕਿਨ ਹੰਸ ਕਰਦਾ ਹੈ ਮਿਹਨਤ, ਉਸ ਸਿੱਪੀ ਨੂੰ ਖੋਲ੍ਹ ਕੇ ਮੋਤੀ ਜਾਨਵਰ ਦੇ ਮੂੰਹ ਵਿੱਚੋਂ, ਉਹਦੇ ਕਬਜ਼ੇ ਵਿੱਚੋਂ ਮੋਤੀ ਕੱਢਦਾ ਹੈ ਤੇ ਕੱਢ ਕੇ ਨਿਕਲ ਲੈਂਦਾ, ਉਹਦੀ ਖੁਰਾਕ ਹੈ। ਤੇ ਜੇ ਉਹਨੂੰ ਸਿੱਪੀਆਂ 'ਚੋਂ ਡਿੱਗੇ ਮੋਤੀ ਲੱਭ ਜਾਣ ਤੇ ਉਹਦੇ ਬਾਹਰ, ਉਹ ਤਹਿਆਂ ਵਿੱਚ ਜਾਂਦਾ ਹੈ, ਮਾਨ ਸਰੋਵਰ ਦੀਆਂ ਤਹਿਆਂ 'ਚ ਜਾ ਕੇ ਮੋਤੀ ਲੱਭਦਾ ਹੈ, ਉਹਦੇ ਬਿਨਾਂ ਉਹਦਾ ਜੀਵਨ ਨਹੀਂ। ਹੰਸ ਦਾ ਜੀਵਨ ਮੋਤੀ ਹੈ, ਇਸੇ ਤਰ੍ਹਾਂ ਸਿੱਖ ਦਾ ਜੀਵਨ ਨਾਮ ਹੈ, ਤੇ ਨਾਮ ਇਸ ਨੂੰ ਮਿਲਦਾ ਹੈ ਬਾਣੀ ਦੀ ਖੋਜ ਵਿੱਚੋਂ। ਕਹਿੰਦੇ ਜਿਵੇਂ ਸਮੁੰਦਰ ਵਿੱਚ ਸਰੋਵਰ ਵਿੱਚ ਬੇਅੰਤ ਪਦਾਰਥ ਪਏ ਹੋਏ ਨੇ, ਮੋਤੀ ਵੀ ਉੱਥੇ ਮੌਜੂਦ ਹੈ। ਹੰਸ ਗਹਿਰੀ ਟੁੱਬੀ ਮਾਰ ਕੇ, ਸਵਾਸ ਰੋਕ ਕੇ, ਔਖਾ ਹੋ ਕੇ, ਜ਼ਰੂਰ ਵਿਸ਼ਵਾਸ ਰੱਖੋ ਨਿਹਚੈ ਪ੍ਰਸਾਦ ਪਾਵੇ, ਆਪਣੇ ਛਕਣ ਜੋਗੇ ਮੋਤੀ ਲੱਭ ਲਿਆਉਣਾ। ਕਹਿੰਦੇ ਜੈਸੇ ਪਰਬਤ ਹੀਰਾ ਮਾਨਕ ਪਾਰਸ ਸੋਧ, ਪਰਬਤਾਂ ਵਿੱਚ ਹੀਰੇ ਵੀ ਹੁੰਦੇ, ਮੋਤੀ ਵੀ ਹੁੰਦੇ ਨੇ, ਪਰਬਤਾਂ ਨੂੰ ਖੋਜ ਕੇ ਉਹਨੂੰ ਖਣਵਾਰਾ, ਜਿਹੜੇ ਖਾਣਾ ਪੱਟਣ ਵਾਲੇ ਲੋਕ ਨੇ
ਉਹਨਾਂ ਪਰਬਤਾਂ ਨੂੰ ਪਛਾਣ ਕੇ ਕਿ ਕਿੱਥੇ ਹੀਰਾ ਹੋ ਸਕਦਾ, ਕਿੱਥੇ ਕੀਮਤੀ ਪੱਥਰ ਹੋ ਸਕਦੇ। ਖਣ ਕੇ ਮਿੱਟੀ ਛਾਣ ਕੇ ਪੱਥਰਾਂ ਨੂੰ ਤੋੜ ਕੇ ਉਹ ਹੀਰੇ ਕੱਢ ਲਿਆਉਂਦੇ ਤੇ ਨਿਹਰੇ ਕੱਢ ਨਹੀਂ ਲਿਆਉਂਦੇ, ਉਹਨਾਂ ਨੂੰ ਚਮਕਾ ਕੇ ਪਾਲਿਸ਼ ਕਰਕੇ ਉਹਨਾਂ ਨੂੰ ਠੀਕ ਡਾਇਮੈਂਸ਼ਨ ਦੇ ਕੇ ਉਹ ਸੰਸਾਰ ਚ ਮੁੱਲ ਪਵਾਉਂਦੇ ਨੇ ਉਹਨਾਂ ਦਾ। ਹੀਰਾ ਬੜੀ ਸਖ਼ਤ ਚੀਜ਼ ਹੈ, ਇਹ ਟੁੱਟਦਾ ਨਹੀਂ ਛੇਤੀ ਕੀਤੇ। ਇਸ ਨੂੰ ਤਰਾਸ਼ਣਾ, ਇਸ ਨੂੰ ਇੱਕ ਸ਼ੇਪ ਦੇਣੀ, ਬੜੇ ਸਮਿਆਂ ਤੋਂ ਇੱਕ ਬੜੀ ਪੁਰਾਣੀ ਬੜੀ ਚਿੜੀ ਕਲਾ ਚਲੀ ਆਈ। ਬਹੁਤ ਔਖੇ ਹੋ ਕੇ ਕਾਰੀਗਰਾਂ ਨੇ ਇਸ ਦੀ ਸ਼ੇਪ ਬਣਾਉਂਦੇ ਰਹੇ, ਇਸ ਨੂੰ ਸੁਰਾਖ ਦਿੰਦੇ ਰਹੇ, ਇਹਨੂੰ ਮੁੰਦਰੀਆਂ ਵਿੱਚ ਗਹਿਣਿਆਂ 'ਚ ਜੜਦੇ ਰਹੇ। ਰਾਜਿਆਂ ਮਹਾਰਾਜਿਆਂ ਦੇ ਤਾਜਾਂ ਦਾ ਸ਼ਿੰਗਾਰ ਬਣਦਾ ਆਇਆ, ਪਰ ਜਿਨ੍ਹਾਂ ਨੇ ਪਰਬਤਾਂ ਵਿੱਚੋਂ ਕੱਢ ਕੇ ਲਿਆ ਕੇ ਦੱਸਿਆ ਸੰਸਾਰ ਨੂੰ ਕਿ ਆਹ ਹੀਰਾ ਜੇ ਧਨ ਹੈ, ਉਸ ਦੀ ਕਮਾਈ ਕਮਾਲ ਹੈ, ਉਸ ਦੀ ਖੋਜ। ਕਹਿੰਦੇ ਨੇ ਖਣਵਾਰਾ ਪਰਬਤਾਂ ਨੂੰ ਤੇ ਜ਼ਮੀਨ ਦੀਆਂ ਤਹਿਆਂ ਨੂੰ ਖੋਜ ਕੇ ਹੀਰਾ ਕੱਢ ਲਿਆਉਂਦਾ। ਕਹਿੰਦੇ ਇਸੇ ਤਰ੍ਹਾਂ ਇੱਕ ਹੋਰ ਵੀ ਗੱਲ ਹੈ, ਜੰਗਲ ਦੇ ਵਿੱਚ ਕਪੂਰ ਹੁੰਦਾ, ਕੈਂਫਰ ਹੁੰਦਾ, ਜੰਗਲ 'ਚ ਚੰਦਨ ਹੁੰਦਾ, ਹੋਰ ਕਿਤਨੇ ਫੁੱਲ ਹੁੰਦੇ ਨੇ, ਪੈਦਾ ਹੁੰਦੇ ਨੇ ਤੇ ਸੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਲੇਕਿਨ ਇੱਕ ਖੋਜੀ ਉੱਠਦਾ ਹੈ, ਉਹ ਜਾ ਕੇ ਚੰਦਨ ਕਪੂਰ ਤੇ ਹੋਰ ਖੁਸ਼ਬੂਆਂ ਦੇ ਸਾਧਨ ਲਿਆ ਕੇ ਉਹਨਾਂ 'ਚੋਂ ਇਤਰ ਕੱਢਦਾ ਤੇ ਸ਼ੀਸ਼ੀਆਂ 'ਚ ਬੰਦ ਕਰਕੇ, ਉਹ ਸੈਂਟ ਸ਼ੀਸ਼ੀਆਂ 'ਚ ਬੰਦ ਕਰਕੇ ਸਾਡੇ ਤੱਕ ਪਹੁੰਚਾ ਦਿੰਦੇ ਨੇ। ਉਹਦੀ ਮਿਹਨਤ ਨੂੰ ਦਾਤ ਦੇਣੀ ਪੈ ਗਈ, ਨਹੀਂ ਤਾਂ ਜੰਗਲ 'ਚ ਪਿਆ ਖਤਮ ਹੋ ਜਾਂਦਾ। ਜੰਗਲ 'ਚ ਪਈ ਉਹ ਹਵਾ 'ਚ ਰਲ ਜਾਂਦੀ ਖੁਸ਼ਬੂ, ਲੇਕਿਨ ਉਸ ਮਿਹਨਤ ਕਰਨ ਵਾਲੇ ਨੇ, ਉਸ ਸੁਭਾਸ਼ੀ ਨੇ, ਉਹ ਸੁਭਾਸ ਜਿਹੜੀ ਹੈ ਸਾਡੇ ਨੱਕਾਂ ਤੱਕ, ਸਾਡੇ ਘਰਾਂ ਤੱਕ ਪਹੁੰਚਾਈ ਹੈ, ਸਾਡੇ ਸੁੰਘਣ ਜੋਗੀ ਕੀਤੀ ਹੈ, ਉਹਨੇ ਬੜੀ ਮਿਹਨਤ ਕੀਤੀ। ਜਿਵੇਂ ਉਸ ਨੇ ਮਿਹਨਤ ਕਰਕੇ ਆਮ ਬੂਟਿਆਂ ਤੇ ਰੁੱਖਾਂ ਨੂੰ ਇੱਕ ਛੋਟੀ ਜਿਹੀ ਇਤਰ ਦੀ ਸ਼ੀਸ਼ੀ ਵਿੱਚ ਬੰਦ ਕਰ ਦਿੱਤਾ ਤੇ ਖੁਸ਼ਬੂ ਪ੍ਰਗਟ ਕਰਕੇ ਬਾਜ਼ਾਰ 'ਚ ਲੈ ਆਉਂਦੀ, ਜਿਵੇਂ ਪਹਾੜਾਂ ਨੂੰ ਤੋੜਨ ਵਾਲੇ, ਪਹਾੜਾਂ ਨੂੰ ਖਣਨ ਵਾਲੇ ਖਣਵਾਰੇ ਨੇ ਹੀਰਾ ਸੰਸਾਰ 'ਚ ਲੈ ਆਉਂਦਾ, ਜਿਵੇਂ ਹੰਸ ਮਰ ਜੀਵਾ ਮਾਨ ਸਰੋਵਰ ਦੀਆਂ ਤਹਿਆਂ 'ਚੋਂ ਮੋਤੀ ਲੱਭ ਲੈਂਦਾ, ਇਵੇਂ ਗੁਰੂ ਕਾ ਸਿੱਖ ਗੁਰਬਾਣੀ ਵਿੱਚੋਂ ਇੱਕ ਨਾਮ ਦੀ ਗੱਲ ਨਹੀਂ ਸੰਸਾਰ ਦੀਆਂ ਸਾਰੀਆਂ ਵਡਿਆਈਆਂ ਤੇ ਸਾਰੀਆਂ ਖੁਸ਼ੀਆਂ ਲੱਭ ਲੈਂਦਾ। ਗੁਰੂ ਕੀ ਬਾਣੀ ਵਿੱਚੋਂ ਇਹ ਦੈਵੀ ਗੁਣ ਲੱਭ ਲੈਂਦਾ, ਸਤ ਸੰਤੋਖ ਦਇਆ ਧਰਮ ਨੂੰ ਧਾਰਨ ਕਰਦਾ, ਉਦਮ ਨੂੰ ਧਾਰਨ ਕਰਦਾ, ਮਸਤੀਆਂ ਵੀ ਲੈਂਦਾ ਹੈ,

ਖੋਜਣ ਦਾ ਪਿਆਰ ਜਾਗੇ, ਪਰ ਜਾਗਦਾ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਨੂੰ ਸ਼ਬਦ ਰੂਪ ਚ ਵੇਖਿਆ, ਜਾਂ ਜਿਨ੍ਹਾਂ ਨੇ ਸ਼ਬਦ ਨੂੰ ਗੁਰੂ ਕਰਕੇ ਜਾਣਿਆ, ਜਿਨ੍ਹਾਂ ਨੇ ਗੁਰੂ ਕਾ ਇਹ ਹੁਕਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਉਹਨਾਂ ਅੰਮ੍ਰਿਤਾਂ ਦੀ ਖੋਜ ਕਰਨੀ ਸ਼ੁਰੂ ਕੀਤੀ। ਉਹਨਾਂ ਦੈਵੀ ਗੁਣਾਂ ਦੇ ਅੰਮ੍ਰਿਤ ਖੋਜਣ ਨਿਕਲੇ ਨੇ। ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਗੁਰੂ ਜੋ ਬਚਨ ਕਰਦਾ ਹੈ ਗੁਰੂ ਜੋ ਬਾਣੀ ਕਹਿੰਦਾ ਹੈ। ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਤੇ ਸੇਵਕ ਮੰਨਦਾ ਤੇ ਫਿਰ ਗੁਰੂ ਇਹਦੇ ਬਦਲੇ ਚ ਕੀ ਬਖਸ਼ਦਾ ਹੈ? ਗੁਰੂ ਕੇ ਬਚਨਾਂ ਨੂੰ ਸਿੱਖ ਮੰਨਦਾ ਹੈ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪ੍ਰਤੱਖ ਗੁਰੂ ਨਿਸਤਾਰ। ਇਹ ਸ਼ਬਦ ਗੁਰੂ ਆਪਣੀ ਆਪਣੀ ਭਾਵਨਾ ਨਾਲ ਲੋਕਾਂ ਨੇ ਦੀ ਸੇਵਾ ਕੀਤੀ। ਕਈਆਂ ਨੇ ਕੇਵਲ ਇਹਦੇ ਸਾਹਮਣੇ ਹੱਥ ਬੰਨ ਕੇ ਪਦਾਰਥ ਸੰਸਾਰ ਦੇ ਮੰਗੇ ਨੇ, ਉਹ ਵੀ ਮਿਲੇ। ਕਈ ਮੇਰੇ ਵਰਗੇ ਕੀੜਿਆਂ ਨੂੰ ਇਸ ਦਰ ਦੇ ਉੱਤੋਂ ਕੇਵਲ ਪੜ੍ਹ ਲੈਣ ਤੇ ਕੇਵਲ ਗਾ ਲੈਣ ਦੇ ਸਦਕਾ ਹੀ ਪ੍ਰਸ਼ਾਦਾ ਮਿਲੀ ਜਾਂਦਾ, ਮਾਨ ਇੱਜ਼ਤ ਵੀ ਮਿਲੀ ਜਾਂਦੀ। ਪਰ ਖੋਜ ਆਪਣੀ ਆਪਣੀ। ਜੇ ਇਸ ਚੋਂ ਬੰਦਾ ਗੁਰੂ ਨੂੰ ਲੱਭਣ ਦਾ ਯਤਨ ਕਰੇ ਤੇ ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਲੱਭਣ ਦਾ ਯਤਨ ਕਰੇ ਤੇ ਇਸੇ ਗੁਰੂ ਗ੍ਰੰਥ ਸਾਹਿਬ, ਇਸੇ ਗੁਰਬਾਣੀ, ਇਸੇ ਗੁਰਬਚਨ, ਇਸੇ ਗੁਰ ਸ਼ਬਦ ਵਿੱਚੋਂ ਨਿਰੰਕਾਰ ਤੱਕ ਦਾ ਮਾਰਗ ਹੈ, ਪ੍ਰਭੂ ਨੂੰ ਮਿਲਣ ਦਾ ਸਮਾਰਗ ਪ੍ਰਾਪਤ ਹੈ। ਖੋਜ ਆਪਣੀ ਆਪਣੀ। ਲੋਕ ਰਾਹਾਂ ਵਿੱਚ ਖੜੇ ਰਹਿਣ ਤੇ ਇਹ ਕਸੂਰ ਮੰਜ਼ਿਲ ਦਾ ਨਹੀਂ ਨਾ ਰਾਹ ਹੈ। ਸਾਹਿਬ ਸੱਚੇ ਪਾਤਸ਼ਾਹ, ਬਾਣੀ ਸਾਨੂੰ ਬਖਸ਼ੀ ਹੈ। ਭਾਈ ਗੁਰਦਾਸ ਜੀ ਵਰਗੇ ਗੁਰਸਿੱਖਾਂ ਨੇ ਸਮਝੀਏ ਤੇ ਸਾਨੂੰ ਸਮਝਾਉਂਦੇ ਨੇ, ਸਾਨੂੰ ਵਿਸ਼ਵਾਸ ਦੇ

ਇਹ ਤਾਂ ਗੱਲ ਮੰਨਣ ਦੀ, ਚੇਲਾ ਹੋ ਜਾਵੇ ਸੁਰਤੀ ਨੂੰ ਗੁਰਮੁਖ ਕਰਕੇ, ਗੁਰੂ ਕੇ ਅਨੁਸਾਰੀ ਕਰਕੇ, ਗੁਰੂ ਨੂੰ ਮੰਨਣ ਹਾਰਾ ਕਰਕੇ, ਸੁਰਤੀ ਵਿੱਚ ਸ਼ਬਦ ਦਾ ਵਾਸਾ ਕਰ ਲਵੇ ਤੇ ਫਿਰ ਗੁਰੂ ਵਾਕੇ ਹੀ ਸ਼ਬਦ ਹੈ। ਸ਼ਬਦ ਜੀਵਾ ਤੇ ਰਹੇਗਾ, ਜੀਵਾ ਪਵਿੱਤਰ ਹੋਵੇਗਾ। ਸ਼ਬਦ ਕੰਨਾਂ ਵਿੱਚ ਪਵੇਗਾ, ਕੰਨ ਪਵਿੱਤਰ ਹੋਣਗੇ। ਸ਼ਬਦ ਦੀ ਆਰਾਧਨਾ ਮਨੋਰਥ ਰੱਖ ਕੇ ਕਰਾਂਗੇ, ਮਨੋਰਥ ਪੂਰੇ ਹੋਣਗੇ। ਪਰ ਸ਼ਬਦ ਨੂੰ ਗੁਰੂ ਕਰਕੇ ਜਾਣਾਂਗੇ ਤੇ ਈਸ਼ਵਰ ਲੱਭੇਗਾ, ਪਰਮਾਤਮਾ ਨਾਲ ਮੇਲ ਹੋਵੇ। ਭਾਈ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਗੁਰ ਜਾਣੀ ਹੈ, ਇਸ ਸ਼ਬਦ ਨੂੰ ਗੁਰੂ ਕਰਕੇ ਜਾਣਿਆ ਤੇ ਆਪਣੀ ਸੁਰਤ ਨੂੰ ਇਹਦਾ ਚੇਲਾ ਬਣਾ ਲਿਆ। ਸੁਰਤ ਵਿੱਚ ਸ਼ਬਦ ਦੀਆਂ ਧੁਨਾਂ ਗੂੰਜਣ ਤੇ ਫਿਰ ਕਹਿੰਦੇ ਨੇ ਜੇ ਲੱਭਣਾ ਇਸ ਨੂੰ ਕੁਛ, ਸਾਧ ਸੰਗਤ ਸੱਚ ਖੰਡ ਕਰ। ਗੁਰੂ ਨਾਨਕ ਦੀ ਕਾਇਮ ਕੀਤੀ ਹੋਈ ਸਤਸੰਗਤ ਨੂੰ ਸਵਰਗ ਰੂਪ ਜਾਣਦਿਆਂ ਮਾਣਦਿਆਂ ਪ੍ਰੇਮ ਭਗਤ ਪਰਚੇ ਹੋਏ ਮੇਲਾ, ਇੱਥੇ ਮਿਲ ਕੇ ਪ੍ਰੇਮ ਵਿੱਚ ਆ ਕੇ ਭਗਤੀ ਵਿੱਚ ਰੱਤਾ ਹੋ ਕੇ ਤੇ ਫਿਰ ਕਹਿੰਦੇ ਨੇ ਇੱਕ ਢੰਗ ਦੱਸਦੇ ਨੇ। ਕਹਿੰਦੇ ਨੇ ਗਿਆਨ ਧਿਆਨ ਸਿਮਰਨ ਜੁਗਤ, ਗਿਆਨ ਦੀ ਲੋੜ ਹੈ ਨਾ, ਸਮਝ ਦੀ ਲੋੜ ਹੈ, ਧਿਆਨ ਕਰਨ ਦੀ ਲੋੜ ਹੈ, ਸਮਾਧੀ ਲਾਉਣ ਦੀ ਲੋੜ ਹੈ, ਯਾਦ ਕਰਨ ਦੀ ਲੋੜ ਹੈ। ਉਹ ਤਿੰਨ ਮਿਸਾਲਾਂ ਦਿੱਤੀਆਂ ਨੇ। ਕਹਿੰਦੇ ਨੇ ਜਿਵੇਂ ਹੰਸ ਪਾਣੀ ਤੇ ਦੁੱਧ ਨੂੰ ਪਾੜ ਕੇ ਦੁੱਧ ਪੀ ਲੈਂਦਾ, ਪਾਣੀ ਛੱਡ ਦਿੰਦਾ, ਜਿਵੇਂ ਉਹ ਰੋਟੀ ਟੁੱਕਦੇ ਵੱਲ ਮੂੰਹ ਨਹੀਂ ਕਰਦਾ, ਮੋਤੀ ਉਹਦੀ ਖਾਣ ਹੈ, ਇਸੇ ਤਰ੍ਹਾਂ ਜਿਵੇਂ ਉਹਨੂੰ ਗਿਆਨ ਹੈ ਨਾ, ਮੋਤੀ ਕੀ ਹੈ, ਕਿੱਥੋਂ ਲੈਣਾ ਹੈ, ਕਿਵੇਂ ਲੱਭਣਾ ਹੈ। ਹੰਸ ਵਾਲਾ ਤਾਂ ਗਿਆਨ ਹੋਵੇ ਸਿੱਖ ਦੇ ਕੋਲ, ਤੇ ਕੱਛੂ ਦੀ ਮਿਸਾਲ ਦਿੱਤੀ ਹੈ। ਕਹਿੰਦੇ ਨੇ ਇਹ ਬਹਿੰਦਾ ਨਾ ਜਿਸ ਵੇਲੇ ਧਿਆਨ ਲਾ ਕੇ, ਕਹਿੰਦਿਆਂ ਬਦੀ ਹਿਲਦਾ ਨਹੀਂ। ਕਹਿੰਦੇ ਕੱਛੂ ਕੋਲੋਂ ਸਮਾਧੀ ਲਾਉਣੀ ਸਿੱਖ ਤੇ ਕੂੰਜ ਕੋਲੋਂ ਸਿਮਰਨਾ ਸਿੱਖ, ਯਾਦ ਕਰਨਾ ਸਿੱਖ। ਜਿਵੇਂ ਊੜੈ ਊੜ ਆਵੇ ਸੈਕੋ ਸੱਤ ਸਪਾਛੇ, ਬਚਰੇ ਛਰਿਆ ਤਿਨ ਕਵਣ ਖਲਾਵੇ, ਕਵਣ ਚੁਕਾਵੇ, ਮਰਮੈ ਸਿਮਰਨ ਕਰਿਆ। ਉਹ ਕੂਹਾਂ ਜਾ ਕੇ, ਸਹਿਆਂ ਕੂਹਾਂ ਦੂਰ ਜਾ ਕੇ ਕੇਵਲ ਸਿਮਰਨ ਰਾਹੀਂ ਆਪਣੇ ਬੱਚਿਆਂ ਨੂੰ ਪਾਲਦੀ, ਯਾਦ ਕਰਕੇ ਹੀ ਆਪਣੇ ਬੱਚਿਆਂ ਦੀ ਪਾਲਣਾ ਕਰ ਲੈਂਦੀ, ਤੇ ਤੂੰ ਵੀ ਯਾਦ ਕਰਕੇ ਪ੍ਰਭੂ ਦੇ ਬਹੁਤ ਨੇੜੇ ਹੋ ਸਕਣ। ਤੇ ਹੈ ਤੇਰਾ ਫਰਕ ਕੋਈ ਨੀ, ਜੇ ਚੇਲਾ ਬਣ ਜਾਵੇ, ਸਿੱਖ ਬਣ ਜਾਵੇ, ਗੁਰੂ ਕੇ ਸਿੱਖ, ਤੇਰਾ ਗੁਰੂ ਨਾਲ ਬੜਾ ਪ੍ਰੇਮ ਹੈ, ਬੜੀ ਵੱਡੀ ਸਾਂਝ ਹੈ। ਕਹਿੰਦੇ ਨੇ ਸਿੱਖ ਤੇ ਗੁਰੂ, ਗੁਰੂ ਤੇ ਸਿੱਖ ਆਪਸ ਵਿੱਚ ਇਸ ਤਰ੍ਹਾਂ ਹੀ ਨੇ ਜਿਵੇਂ ਬਿਰਖ ਤੋਂ ਫਲ ਤੇ ਫਲ ਤੋਂ ਬਿਰਖ, ਇੰਨੀ ਗਹਿਰੀ ਸਾਂਝ ਹੈ। ਤੇ ਮਾਲਕ ਸਤਿਗੁਰੂ ਆਪ ਜਿੱਥੇ ਪੂਰਨ ਹੋ ਕੇ ਵੀ ਰੂਪ ਚ ਵਰਤਦਾ ਹੈ, ਉੱਥੇ ਕਦੇ ਸਿੱਖ ਦੇ ਅੰਦਰ ਇੱਕੀ ਰੂਪ ਹੋ ਕੇ ਕੀ ਵਰਤਦਾ। ਵਡਿਆਈਆਂ ਸਿੱਖਾਂ ਨੂੰ ਦਿੰਦਾ ਪਰ ਖੋਜਣ ਵਾਲਿਆਂ ਨੂੰ। ਤੇ ਆਦਿ ਪੁਰਖ ਆਦੇਸ਼ ਕਰ, ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ, ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਨਮਸਕਾਰਾਂ ਕਰਦੇ ਹੋਏ, ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਸਮਝ ਲੈਂਦੇ ਨੇ, ਜਾਣ ਲੈਂਦੇ ਨੇ, ਉਹਨਾਂ ਦੇ ਵਾਸਤੇ ਜੀਵਨ ਅੰਮ੍ਰਿਤ ਦਾ ਸੋਮਾ, ਜੀਵਨ ਅੰਮ੍ਰਿਤ ਦਾ ਵੇਲਾ, ਜੀਵਨ ਅੰਮ੍ਰਿਤ ਦੀ ਘੜੀ ਬਣ ਜਾਂਦੀ ਹੈ। ਤੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ

साहिब सतगुरु गुरु कलगीधर पातशाह दा जिन्हां ने यह हुक्म सुनिया नंदेड़ सचखंड साहिब पातशाह जी हजूरी विच सदके जदों तख्त चवर दे मालिक साहिब सतगुरु गुरु ग्रंथ साहिब नूं थापिया गया इत्थे प्रेरणा नहीं है। प्रेरणा ते हुक्म दे अंदर बड़ा फर्क है। प्रेरणा किसे नूं कीती जाए वह प्रेरिया जाए ना प्रेरिया जाए उहदी मर्जी। जदों हुक्म किसे नूं सुनाया जाए जां तां हुक्म मन के प्रवान हो जाओ ते जां हुक्म अदूली करके गुनाहगारां दी कैटागरी शामिल हो जाए। हुक्म दा अर्थ दूजा नहीं निकलदा है, या वह मन्या जांदा है ते जां उसकी अवज्ञा हुंदी है। अवज्ञा करन वाले नूं जो सजा हुंदी है यह सारा संसार जानदा। हुक्म लॉ एंड आर्डर नूं कोई ना मन्ने ता जो उसका हशर हुंदा है, जो दिना वर्तारा वरदा है, किसी भी अग्ञानी तो अग्ञानी पुरुष तो भी भुला नहीं। कलगीधर पातशाह दा ये हुक्म है सब सिखन को हुक्म है कि गुरु मानियो ग्रंथ। ते ये हुक्म कलगीधर दा सुन के ते उहदा कहाउण वाला कोई गुरु का सिख किसे देह दे अंदर गुरु का विश्वास रखी तुरिया पे ऐसी कलगी धर दे हुक्म की अदूली करन वाला अपने आप नूं सिख किवें इखला सकदा है। उहदा तां इह हुक्म है गुरु ग्रंथ जी मानियो प्रगट गुरां की दे जो प्रभ को मिलवो चाहे खोज इन्हीं में ले। ते जे गल्लां करनी है जे बातां करनी है जे दीदार करना है ते बह जाओ हजूरी विच सज जाओ आके इशनान करके। ਜਾਂਦੀ ਇਹ ਸਾਹਿਬ ਦੀ ਬਖਸ਼ਿਸ਼ ਹੈ ਵੀ ਜਦੋਂ ਗੱਲਾਂ ਕਰੋਗੇ ਤੁਹਾਡੀ ਰਸਨਾ ਤੇ ਆਪ ਹੀ ਬੋਲ ਬੋਲ ਤੁਹਾਨੂੰ ਸੁਣਾਈ ਜਾਊ ਵੀ ਐਂ ਕਰ ਆਹ ਨਾ ਕਰ ਆਹ ਮਾਰਗ ਅਖਤਿਆਰ ਕਰ ਇਹ ਉੱਤਮ ਹੈ ਇਹ ਪ੍ਰਮਾਣਿਕ ਹੈ ਇਹ ਨਾ ਪ੍ਰਮਾਣਿਕ ਹੈ। ਤੁਹਾਡੀ ਰਸਨਾ ਤੇ ਬੈਠ ਕੇ ਤੁਹਾਨੂੰ ਸਮਝਾਈ ਜਾਊ। ਐਸਾ ਹੋਰ ਚਤੁਰ ਦੁਨੀਆਂ ਦਾ ਗੁਰੂ ਕੌਣ ਹੋ ਸਕਦਾ ਜਿਹੜਾ ਤੁਹਾਡੀ ਰਸਨਾ ਨੂੰ ਵਰਤ ਕੇ ਆਪ ਹੀ ਤੁਹਾਨੂੰ ਕਹੀ ਜਾਏ ਜਾਂਦੀ ਬੋਲਣ ਵੇਲੇ ਤੁਹਾਨੂੰ ਹੀ ਗੁਰੂ ਬਣਾ ਦੇਵੇ। ਕੈਸਾ ਵਿਚਿੱਤਰ ਸਾਹਿਬ ਸਤਿਗੁਰੂ ਦਾ ਇੱਕ ਕ੍ਰਿਸ਼ਮਾ ਹੈ ਤੇ ਜਿਹਨੇ ਵੀ ਪ੍ਰਭੂ ਨੂੰ ਖੋਜਣਾ ਹੈ ਤੇ ਇਹਦੇ ਵਿੱਚ ਸਮਾਇਆ ਹੈ। ਇਹ ਰਾਹ ਦੱਸੇਗਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੱਸਣਗੇ ਵੀ ਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਦਾ ਮਾਰਗ ਕੀ ਹੈ। ਆਪੇ ਦੱਸਣਗੇ ਜੋ ਗੁਰ ਸਤਿਗੁਰ ਕਾ ਜੋ ਸਿੱਖ ਕਾ ਆਪੇ ਬੋਲਣਗੇ। ਤੇ ਜਿਹੜੇ ਕਹਿੰਦੇ ਨੇ ਇਹ ਬੋਲਦਾ ਨਹੀਂ ਇਹ ਸੁਣਦਾ ਨਹੀਂ ਤੇ ਮੈਂ ਸਮਝਦਾ ਵੀ ਰੱਬ ਨੇ ਸੰਸਾਰਕ ਕੰਨ ਤਾਂ ਉਹਨਾਂ ਨੂੰ ਦਿੱਤੇ ਪਰ ਗੁਰੂ ਗ੍ਰੰਥ ਸਾਹਿਬ ਬੋਲਦਾ ਸੁਣਨ ਵਾਲੇ ਕੰਨ ਨਹੀਂ ਉਹਨਾਂ ਨੂੰ ਦਿੱਤੇ। ਨੇਤਰ ਤਾਂ ਦਿੱਤੇ ਪਰ ਸਾਹਿਬਾਂ ਦੀ ਦਸੇ ਸਤਿਗੁਰਾਂ ਦੀ ਜੋਤ ਵੇਖਣ ਵਾਲੇ ਨੈਣ ਨਹੀਂ ਦਿੱਤੇ। ਸੁਣ ਕੇ ਅਮਲ ਕਰਨ ਵਾਲੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਕਰਵਾਉਣ ਵਾਲੀ ਸ਼ਬਦਾਵਲੀ ਸੁਣਦਾ ਉਹਨਾਂ ਨੂੰ ਸੰਸਾਰਕ ਤੌਰ ਤੇ ਤਾਂ ਇੰਦਰਾ ਕਰਨ ਬਖਸ਼ਿਆ ਪਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸੁਣਨ ਲਈ ਨਹੀਂ ਦਿੱਤਾ। ਇਸ ਲਈ ਸਭ ਸਿੱਖਣ ਕੋ ਹੁਕਮ ਹੈ ਆਓ ਟੇਕੋ ਮੱਥਾ ਤੇ ਗੁਰੂ ਮਾਨਿਓ ਗ੍ਰੰਥ। ਆਓ ਬੀਬੀਆਂ ਤੋਂ ਸ਼ਬਦ ਸਰਵਣ ਕਰ ਲਓ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਦੀ ਮਿਹਰ ਦਾ ਸਦਕਾ ਜੀ ਚਿੱਤ ਦਾ ਕਰਦਾ ਨਹੀਂ ਪਰ ਬੱਧੇ ਰੁੱਧੇ ਬਾਬਾ ਜੀ ਦੀ ਕਿਉਂਕਿ ਸਿਹਤ ਮੈਂ ਸਮਝਦਾ ਵੀ ਗੁਰਮੁਖ ਭੁੱਲ ਜਾਂਦੇ ਨੇ ਆਪਣਾ ਆਪਾ ਸਰੀਰ ਦਾ ਜੇ ਹਰਜਸ ਨਾ ਹੁੰਦਾ ਹੋਵੇ ਤੇ ਸੰਸਾਰ ਦੀਆਂ ਗੱਲਾਂ ਬਾਤਾਂ ਹੁਣ ਫਿਰ ਭਾਵੇਂ ਸਰੀਰ ਦੇ ਵਿੱਚ ਉਹਨਾਂ ਦੀ ਸੁਤਾ ਆ ਜਾਏ ਤੇ ਮਹਿਸੂਸ ਕਰਨ ਵੀ ਸਾਨੂੰ ਕੁਝ ਖੇਦ ਹੈ ਪਰ ਜੇ ਸਰੀਰ ਦੇ ਵਿੱਚੋਂ ਸ਼ਬਦ ਦੀ ਟੰਕਾਰ ਦੇ ਨਾਲ ਕੋਈ ਗੁਰਮੁਖ ਸੁਣਾ ਕੇ ਗੁਰੂ ਕਾ ਕੀਰਤਨ ਤੇ ਗੁਰਮੁਖ ਗੁਰਸਿੱਖ ਮਹਾਂਪੁਰਖ ਦੀ ਆਤਮਾ ਨੂੰ ਉਹਦੇ ਅਸਲੀ ਟਿਕਾਣੇ ਤੇ ਲੈ ਜਾਏ ਉਹਨੂੰ ਸਰੀਰਕ ਕਸ਼ਟ ਭੁੱਲ ਜਾਂਦੇ ਹੋ। ਸੋ ਸਾਹਿਬ ਦੀ ਬਖਸ਼ਿਸ਼ ਹੈ ਮੇਰੀ ਤਾਂ ਇਹ ਅਰਦਾਸ ਹੈ ਇਸ ਗੁਰਮੁਖ ਆਤਮਾ ਨੂੰ ਸਤਿਗੁਰੂ ਸਦਾ ਲੰਬੇਰੀ ਆਜੂ ਤੇ ਅਰੋਗਤਾ ਬਖਸ਼ੇ ਤਾਂ ਜੋ ਅਸੀਂ ਸੰਗਤ ਕਰਕੇ ਦੀਦਾਰ ਕਰਕੇ ਇਹਨਾਂ ਦੀ ਕਮਾਈ ਦਾ ਕ੍ਰਿਸ਼ਮਾ ਵੇਖ ਕੇ ਕਦੇ ਸਾਡੇ ਮੂਰਖਾਂ ਦੀ ਵੀ ਸੁਰਤ ਇਸ ਪਾਸੇ ਨੂੰ ਪਲਟੇ ਤੇ ਅਸੀਂ ਵੀ ਕੁਝ ਆਪਣਾ ਪਰਮਾਰਥ ਦਾ ਧਨ ਪੱਲੇ ਬੰਨ ਕੇ ਜਿਸ ਮਾਰਗ ਦੇ ਉੱਤੇ ਹਰ ਇੱਕ ਨੇ ਸਮੇਂ ਸਮੇਂ ਆਪਣੀ ਵਾਰੀ ਸਿਰ ਤੁਰਨਾ ਅਸੀਂ ਵੀ ਆਪਣੀ ਵਾਰੀ ਸਿਰ ਤੁਰਨ ਤੋਂ ਪਹਿਲਾਂ ਕੁਝ ਨਾ ਕੁਝ ਪੂੰਜੀ ਵਿਹਾਰ ਲਈਏ ਤੇ ਜਿਹੜੀ ਸਾਨੂੰ ਉੱਥੇ ਕੰਮ ਆ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।